0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ

ਭਾਵ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੁ ਕਰਿਆ।

ਹਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਭਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੂੰ ਜੀ ਹਰ ਸੱਚੇ ਸਿਰਜਣ ਹਰ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ।

ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ।

ਪਾਇਆ। ਪ੍ਰਣਮਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇਹੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਸੇ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ।

ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਗੀ ਜਾਣੈ ਜਬੁਦ ਕਰ ਕਰਾ ਕਰਤਾਰਾ ਪ੍ਰਜਾ ਧਰਤਮ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੂੰ ਮੈਂ ਮ੍ਰਿਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਕਰਿ ਸਿੱਖ ਸੰਘਰੁ ਦੋਠ ਜਿਤੇ ਉਠਵਤ ਉਤਪਤ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ।

ਹੈ। ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਹੁ ਤਾਕੇ ਤਾਪ ਤਨਕ ਮੈਂ ਹੈ ਹਰਿਹੁ।

ਅੰਤ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਠ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਾਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਈ ਚਤੁਰ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਹਿ ਸਹਸ ਪਣ ਜੈ ਅਧ ਸਹਸ ਪੁਣ ਤੀਨ ਕਹਿ ਜੈ

ਚੌਪਈ ਜੋ ਇਹ ਕਥਾ ਸੁਣੈ ਅਰਗਾ ਵੈ ਦੁਖ ਪਾਪ ਤਿਨ ਨਿਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਅਚਪਸ ਕਰਨ ਕੋਈ।

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਤੀ ਮਨ ਵਜੀਆ ਵਧਾਈਆ।

ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾ ਮਤ ਹੋਈ

ਬਣਾਓ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਆਂ ਠਾਓ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮਹਿ ਉੱਤਮ ਕਾਢੀਆ ਹੈ। ਵਿਰਲੇ ਕੇ ਮਹੱਲਾ ਪੰਜਵਾਂ।

0: prisasam diusam idleasnul kirtanismati hoy. Vyant palahonya kirtan karte hain aap guru samyak bhakshan jogo. Aasrakte hain aap galti nazar andaz karte bhakshan di kripalta karoge ji. Chal rahe guru chaar se ladi bar vichar satkar yog gyan darshan singh ji hora paswai sarvan karo. ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰ ਸ਼ਬਦ ਨਾਲ ਜੁੜੇ ਹੋ ਪਿਆਰ ਸਤਿਗੁਰੂ ਪਤੇ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ।

ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਹਨ। ਜਿੱਥੇ ਉਹਨਾਂ ਦੇ ਜਨਮ ਦਿਹਾੜੇ ਨੇ ਉੱਥੇ ਬਹੁਤ ਸਤਿਕਾਰਯੋਗ ਪੂਰਨ ਬ੍ਰਹਮ ਗਿਆਨੀ ਪੂਰਨ ਗਿਆਨਵਾਨ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸ਼੍ਰੀਮਾਨ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਜੋਤੀ ਜੋ ਸਮਾਉਣ ਦਾ ਦਿਨ ਹੈ, ਮਹਾਂਪੁਰਸ਼ਾਂ ਦੀ 57ਵੀਂ ਬਰਸ਼ੀ ਹੈ, ਜਿਨ੍ਹਾਂ ਨੇ ਬਹੁਤ ਭਾਰੀ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਪੂਰੇ 40 ਸਾਲ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੁੱਧ ਪਾਠੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਵਾਨ ਕਥਾਵਾਚਕ ਪ੍ਰਚਾਰਕ ਬਣਾਏ। ਇੱਕ ਇੱਕ ਸਵਾਸ ਆਪਣਾ ਮਹਾਂਪੁਰਸ਼ਾਂ ਨੇ 67 ਸਾਲ 4 ਮਹੀਨੇ ਅਤੇ 18 ਦਿਨ ਦੀ ਕੁਝ ਆਜੂ ਭੋਗੀ ਹੈ, ਕੁੱਲ ਆਜੂ ਉਹਦੇ ਵਿੱਚੋਂ 40 ਸਾਲ ਪੂਰੇ ਇਕੱਲੇ ਪ੍ਰਚਾਰ 'ਤੇ ਲਾਏ ਤੁਰ ਫਿਰ ਕੇ। ਸਾਰੇ ਹਿੰਦੁਸਤਾਨ ਵਿੱਚ, ਅੱਜ ਕੱਲ੍ਹ ਦਾ ਸਾਰਾ ਪਾਕਿਸਤਾਨ ਮਹਾਂਪੁਰਖਾਂ ਨੇ ਤੁਰ ਫਿਰ ਕੇ ਸਾਰੇ ਨਗਰਾਂ ਤੋਂ ਨਗਰ ਸ਼ਹਿਰਾਂ ਤੋਂ ਸ਼ਹਿਰ ਪ੍ਰਚਾਰ ਕੀਤਾ, ਅੰਮ੍ਰਿਤ ਸੰਚਾਰ ਕੀਤਾ, ਸੰਥਿਆ ਕਰਵਾਈ। ਐਸੇ ਮਹਾਂਪੁਰਸ਼ਾਂ ਦੀ ਬਰਸ਼ੀ ਖੀਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਜੋ ਦਮਦਮੀ ਟਕਸਾਲ ਦਾ ਪ੍ਰਮੁੱਖ ਸਥਾਨ ਹੈ, ਅੱਜ ਉਸ ਸਥਾਨ 'ਤੇ ਪਰਿਵਾਰ ਦੀ ਬੇਨਤੀ ਨੂੰ ਪਹਿਲਾਂ ਹੀ ਸਰਵਣ ਕੀਤਾ ਸੀ। ਮਹਾਂਪੁਰਖਾਂ ਨੇ ਉਹ ਗੁਰਸਿੱਖਾਂ ਦੀ ਇੱਛਾ ਮੁਤਾਬਕ ਉੱਥੇ ਸਰੀਰ ਜਿਹੜਾ ਸੀ ਲੰਘੀ ਰਾਤ 2:10 'ਤੇ ਫਤਿਹ ਬੁਲਾ ਗਏ ਸਨ। 15 ਹਾੜ 1969 ਈਸਵੀ। ਐਸੇ ਮਹਾਂਪੁਰਸ਼ ਜਨਮ ਮਰਨ ਦੋਹੂੰ ਮੈਂ ਨਾ ਹੀ ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਸਤਿਗੁਰਾਂ ਦੀ ਬਾਣੀ ਮੁਤਾਬਕ ਇਹੋ ਜਿਹਾ ਸੁੰਦਰ ਜੀਵਨ ਸੀ ਜਿਨ੍ਹਾਂ ਭਗਤ ਕਬੀਰ ਸਾਹਿਬ ਜੀ ਆਪਣੀ ਪਾਵਨ ਬਾਣੀ ਵਿੱਚ ਖਾਲਸਾ ਸ਼ਬਦ ਵਰਤ ਕੇ ਦੱਸਦੇ ਨੇ ਵੀ ਖਾਲਸੇ ਹੁੰਦੇ ਕੌਣ ਨੇ। ਅਤੇ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਖਾਲਸਾ ਜੀ ਦਾ ਸੁੱਤ ਖਲਸ ਹੀ ਮਿਲਿਆ ਹੈ ਸਾਰੇ ਪੰਥ ਵੱਲੋਂ। ਖਾਲਸਾ ਜੀ ਕਹਿ ਕੇ ਉਹਨਾਂ ਨੂੰ ਸਾਰਾ ਪੰਥ ਵੱਡੇ ਵੱਡੇ ਜਥੇਦਾਰ ਨੁਮਾਇੰਦੇ ਸਿੱਖ ਕੌਮ ਦੇ ਬੁਲਾਉਂਦੇ ਸਨ। ਇੰਨਾ ਪਵਿੱਤਰ ਜੀਵਨ ਸੀ ਅਤੇ ਉਹਨਾਂ ਦੇ ਜੀਵਨ ਵੀ ਖਾਲਸਾ ਜੀਵਨ ਹੀ ਲਿਖਿਆ ਗਿਆ। ਜਿਹੜਾ ਨਾਮ ਹੈ ਉਹਨਾਂ ਦੇ ਜੀਵਨ ਦਾ ਜੋ ਪੁਸਤਕ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਲਿਖਵਾਈ ਸੀ। ਭਗਤ ਕਬੀਰ ਸਾਹਿਬ ਜੀ ਨੇ ਉੱਤਰੀ ਭਾਰਤ ਵਿੱਚ ਭਗਤ ਰਾਮਾਨੰਦ ਜੀ ਤੋਂ ਉਪਦੇਸ਼ ਲੈ ਕੇ ਜੋ ਉਹਨਾਂ ਭਗਤੀ ਦੀ ਲਹਿਰ ਚਲਾਈ ਸੀ, ਉਹਨਾਂ ਦੇ ਪ੍ਰਮੁੱਖ ਚੇਲੇ ਬਣ ਕੇ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਗੁਰਮੰਤਰ ਦੀਖਿਆ ਲੈ ਕੇ
ਐਸੀ ਕਮਾਈ ਕੀਤੀ ਕਰਨੀ ਐਸੀ ਸੀ ਇਸ ਭਗਤ ਜਨ ਦੀ ਕਿ ਉਹਨੂੰ ਐਸਾ ਰੱਟਿਆ ਅਤੇ ਰਾਮ ਅਤੇ ਕਬੀਰ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਇੱਕ ਹੋ ਗਿਆ। ਰਾਮ ਕਬੀਰ ਹੈ ਭੇਦ ਨਾ ਭਾਈ, ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਲੈ ਉਹਨਾਂ ਆਪ ਵੀ ਆਪਣੀ ਅਵਸਥਾ ਬਿਆਨ ਕੀਤੀ ਬਾਣੀ ਵਿੱਚ ਇੱਕ ਵਾਰ ਨਹੀਂ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਇਹ ਭਏ ਹੈ ਕੋਈ ਨਾ ਸਕੇ ਪਛਾਣੀ, ਕੋਈ ਪਛਾਣ ਹੀ ਨਹੀਂ ਸਕਦਾ, ਇੱਕ ਹੋ ਗਏ। ਐਸੀ ਉੱਚੀ ਅਵਸਥਾ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਅਤੇ ਫਿਰ ਆਪ ਜੀ ਨੂੰ ਬਾਣੀ ਉਚਾਰਨ ਹੋਈ। ਭਗਤ ਕਬੀਰ ਸਾਹਿਬ ਜੀ ਮਹਾਨ ਉਸ ਲਹਿਰ ਦੇ ਮੋਢੀ ਬਣੇ ਭਗਤ ਰਾਮਾਨੰਦ ਜੀ ਤੋਂ ਬਾਅਦ। ਉਹਨਾਂ ਦਾ ਤਾਂ ਇੱਕੋ ਸ਼ਬਦ ਆ, ਭਗਤ ਕਬੀਰ ਸਾਹਿਬ ਜੀ 'ਤੇ ਇੰਨੀ ਬਖਸ਼ਿਸ਼ ਹੋਈ ਵੀ 541 ਸ਼ਬਦ 212 ਸਲੋਕ ਆਪ ਜੀ ਦੇ ਪਾਵਨ ਬਾਣੀ ਵਿੱਚ। ਸਾਰੇ 15 ਭਗਤਾਂ ਤੋਂ ਸਭ ਤੋਂ ਵੱਧ ਬਾਣੀ ਉਚਾਰਨ ਕੀਤੀ ਭਗਤ ਕਬੀਰ ਸਾਹਿਬ ਜੀ ਨੇ। ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਭ ਤੋਂ ਪਹਿਲਾ ਦਰਜਾ ਜੇ ਦਿੱਤਾ ਭਗਤ ਕਬੀਰ ਸਾਹਿਬ ਜੀ ਨੂੰ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਲਿਖਵਾਉਣ ਲੱਗਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਰੰਭ ਕੀਤੀ ਹੈ ਭਗਤ ਬਾਣੀ। ਇਹ ਵੀ ਉਹਨਾਂ ਦੀ ਵਡਿਆਈ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਐਸੇ ਭਗਤ ਜਨ ਜਿਹਨਾਂ ਅਵਸਥਾ ਇੰਨੀ ਉੱਚੀ ਬਣ ਗਈ ਸੀ ਵੀ ਉਹ ਕਿਰਤ ਭਾਵੇਂ ਸੀ, ਤਾਨਣਾ ਬੁਣਨਾ ਉਹ ਵੀ ਇੱਕ ਵਾਰ ਛੱਡਣਾ ਪਿਆ, ਇਹਨਾਂ ਸਵਾਸ ਸਵਾਸ ਨਾਮ ਜਪਿਆ। ਆਪ ਜੀ ਨੇ ਹਰ ਇੱਕ ਨਾਮ ਜਪਣ 'ਤੇ ਜ਼ੋਰ ਦਿੱਤਾ ਸੀ ਕਿ ਵਾਹਿਗੁਰੂ ਨੂੰ ਪਾਉਣ ਦਾ ਰਸਤਾ ਇੱਕੋ ਇੱਕ ਕਲਯੁੱਗ ਦੇ ਵਿੱਚ ਵਾਹਿਗੁਰੂ ਦੀ ਬੰਦਗੀ ਹੈ, ਨਾਮ ਜਪਣ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ, ਹੋਰ ਕੋਈ ਸਾਧਨ ਨਹੀਂ। ਹਰ ਇੱਕ ਪ੍ਰਾਣੀ ਮਾਤਰ ਵਿੱਚ ਉਹਦੀ ਜੋਤ ਵੇਖਾਂਗੇ। ਊਚ ਨੀਚ ਤੋਂ ਹਟ ਕੇ ਆਪ ਜੀ ਨੇ ਕਿਹਾ ਸਾਰੇ ਇੱਕ ਦਾ ਰੂਪ ਨੇ, ਹਿੰਦੂਆਂ ਅਤੇ ਤੁਰਕਾਂ ਦੇ ਭੇਦਭਾਵ ਨੂੰ ਮਿਟਾ ਕੇ ਸਾਂਝਾ ਉਪਦੇਸ਼ ਦਿੱਤਾ ਸੀ। ਕੇਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਹੀ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਉਸ ਰੱਬ ਠਾਈ। ਭਗਤ ਜੀ ਨੇ ਐਸਾ ਉਪਦੇਸ਼ ਦਿੱਤਾ, ਹਿੰਦੂ ਮੁਸਲਮਾਨ ਤੋਂ ਹਟ ਕੇ ਦੋਵਾਂ ਦੇ ਝਗੜਿਆਂ ਨੂੰ ਨਿਬੇੜਦਿਆਂ ਮੈਂ ਕਿਹਾ ਇੱਕੋ ਨੂਰ ਆ ਦੋਨਾਂ ਵਿੱਚ। ਅੱਵਲ ਅੱਲਾਹ ਨੂਰ, ਸਭ ਤੋਂ ਪਹਿਲਾਂ ਅੱਲਾਹ ਦਾ ਨੂਰ ਨੇ, ਇੱਕ ਦੀ ਜੋਤ ਆ ਸੀ, ਕਿਹਨੂੰ ਭਲੇ ਅਤੇ ਕਿਹਨੂੰ ਉੱਚਾ ਅਤੇ ਕਿਹਨੂੰ ਛੋਟਾ ਕਵਾਂਗੇ, ਕੌਣ ਭਲਾ ਅਤੇ ਕੌਣ ਮੰਦਾ ਹੈ। ਜਦੋਂ ਜੋਤ ਇੱਕ ਦੀ ਫਿਰ ਇੱਕ ਸਮਾਨ ਨੇ ਸਾਰੇ, ਸਾਰੀ ਖਲਕਤ ਵਿੱਚ ਇੱਕ ਦਾ ਹੀ ਨੂਰ ਹੈ, ਇੱਕ ਦੀ ਜੋਤ, ਇੱਕ ਦਾ ਹੀ ਰੂਪ ਹੈ, ਸਾਰੇ ਥਾਵਾਂ 'ਤੇ ਹੀ ਪਰਿਪੂਰਨ ਆ। ਐਸਾ ਉਪਦੇਸ਼ ਜਾਂ ਨਾਮ ਜਪ ਕੇ ਸਵਾਸ ਸਵਾਸ ਕਿਰਤ ਕਰਦਿਆਂ ਬੰਦਗੀ ਕੀਤੀ, ਸਤਸੰਗਤ ਕਾਇਮ ਕੀਤੀ। ਲੇਕਿਨ ਭਗਤ ਕਬੀਰ ਸਾਹਿਬ ਜੀ ਨੇ ਫਿਰ ਐਸੀ ਅਵਸਥਾ ਬਣ ਗਈ ਸੀ ਗੁਰੂ ਅਰਜਨ ਦੇਵ ਸਾਹਿਬ ਜਿੱਥੇ ਵਡਿਆਈ ਕਰਦੇ ਹੋਏ ਕਹਿੰਦੇ ਨੇ ਕਬੀਰ ਧਿਆਇਓ ਏਕ ਰੰਗ। ਭਗਤ ਕਬੀਰ ਸਾਹਿਬ ਜੀ ਨੇ ਇੱਕ ਪ੍ਰੇਮ ਨਾਲ ਰੰਗ ਵਿੱਚ ਰੱਤ ਕੇ ਸਾਚੀ ਪ੍ਰੀਤ ਧਾਰਨ ਕਰਕੇ, ਕੋਈ ਦੁਨੀਆ ਦੀ ਖਾਸ ਵਾਸ਼ਨਾਵਾਂ ਦੇ ਅਧੀਨ ਹੋ ਕੇ ਨਹੀਂ ਬੰਦਗੀ ਕੀਤੀ, ਨਿਸ਼ਕਾਮ ਹਿਰਦਿਓ ਪ੍ਰੀਤ ਨਾਲ ਵਾਹਿਗੁਰੂ ਦੇ ਰੰਗ ਵਿੱਚ ਭਿੱਜ ਕੇ ਵਾਹਿਗੁਰੂ ਨੂੰ ਧਿਆਇਆ ਹੈ। ਇਹ ਉਹਨਾਂ ਦੀ ਵਿਸ਼ੇਸ਼ਤਾ ਸੀ ਅਤੇ ਇਉਂ ਉਪਦੇਸ਼ ਉਹਨਾਂ ਜਿਹੜਾ ਲਿਆ ਸੀ ਚਾਣਚੱਕ ਠੇਡਾ ਵੱਜ ਕੇ। ਭਗਤ ਰਾਮਾਨੰਦ ਜੀ ਨੇ ਫਿਕਰਾ ਹੀ ਕਿਹਾ ਸੀ ਉੱਠ ਰਾਮ ਕੇ ਰਾਮ ਕਹੋ, ਉਹਨੂੰ ਐਸਾ ਰੱਟਿਆ ਸੀ, ਕਰਨੀ ਐਸੀ ਸੀ, ਐਸੀ ਕਮਾਈ ਕੀਤੀ ਕਿ ਆਪ ਜੀ ਨੇ ਉਸੇ ਦਾ ਹੀ ਪ੍ਰਚਾਰ ਕੀਤਾ, ਪ੍ਰਸਾਰ ਕੀਤਾ, ਸਤਸੰਗਤ ਲਾਈ, ਨਾਮ ਜਪਿਆ। ਫਿਰ ਐਸੀ ਅਵਸਥਾ ਵੀ ਬਣੀ ਉੱਚੀ, ਤਾਂ ਹੀ ਕਿਹਾ ਆਪ ਤੋਂ ਜਾਏ ਚੜ੍ਹੇ ਸਿੰਘਾਸਨ, ਕਿ ਤਨਣਾ ਬੁਣਨਾ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਛੱਡ ਦਿੱਤਾ। ਤਨਣਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ,
ਇੱਕੋ ਪ੍ਰੀਤ ਹੀ ਰਹਿ ਗਈ ਸੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਬਹੁਤ ਉੱਚੀ ਅਵਸਥਾ ਹੈ, ਸਭ ਤੋਂ ਉੱਚੀ ਸਟੇਜ ਹੈ। ਮੁਕਤੀ ਦੀ ਵੀ ਇੱਛਾ ਨਹੀਂ, ਕੋਈ ਵੈਕੁੰਠ ਆਦਿਕ ਦੀ ਵੀ ਨਹੀਂ, ਰਾਜ ਆਦਿਕ ਦੀ ਵੀ ਨਹੀਂ, ਦੁਨੀਆ ਕੁਛ ਕੋਈ ਵੀ ਨਹੀਂ। ਪ੍ਰੀਤ ਨਾ ਟੁੱਟੇ, ਪ੍ਰੀਤ ਵਿੱਚ ਹੈ ਤਾਂ ਐਸਾ ਆਨੰਦ ਹੈ, ਪ੍ਰੇਮ, ਪ੍ਰੇਮ ਰੂਪ ਹੀ ਹੋ ਕੇ ਹੀ ਸੱਚੇ ਪਾਤਸ਼ਾਹ ਸਾਰੇ ਮਿਲਿਆ ਹੋਇਆ ਰੱਬ, ਪ੍ਰੇਮ ਰੂਪ ਹੋ ਕੇ ਹੀ ਦਰਵਿਆ ਹੋਇਆ ਸਾਰੇ, ਉਹ ਪ੍ਰੇਮ ਰੂਪ ਹੀ ਹੋ ਗਏ ਸੀ। ਮਹਾਰਾਜ ਜੀ ਫੁਰਮਾਨ ਕਰਦੇ ਨੇ ਕਿ ਤਨਣਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਤਨਣਾ ਵੀ ਛੱਡ ਕੇ ਪਹਿਲਾਂ ਤਾਣਾ ਤਣਿਆ ਜਾਂਦਾ, ਫਿਰ ਉੱਤੋਂ ਖੱਡੀ ਬੁਣੀ ਜਾਂਦੀ ਹੈ, ਖੇਸ ਤਾਰੇ ਜਾਂਦੇ ਨੇ, ਉਹ ਤਾਣੀ ਲੰਮੀ ਥੱਲੇ ਪਾ ਕੇ ਬੰਨ ਕੇ ਬਰੀਕ ਸੂਤ ਨੂੰ। ਸੋ ਤਨਣਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਭਾਵੇਂ ਆਪ ਜੀ ਦਾ ਪਿਤਾ ਪੁਰਖੀ ਕੀਤਾ ਸੀ ਜੁਲਾਹਿਆਂ ਦੇ ਘਰੇ, ਮੁਸਲਮਾਨ ਜੁਲਾਹਿਆਂ ਦੇ ਘਰੇ ਆਪ ਜੀ ਦਾ ਪਾਵਨ ਜਨਮ ਹੋਇਆ, ਕਾਂਛੀ ਬਨਾਰਸ ਵਿੱਚ ਲਹਿਰਾ ਤਲਾਓ ਵਾਲੇ ਸਥਾਨ। ਭਾਈ ਨੀਰੂ ਜੀ, ਅਲੀ ਨੀਰੂ ਜੀ, ਜਿਹਨਾਂ ਨਾਲ ਮਾਤਾ ਜੀ ਦਾ ਨਾਮ ਨੀਮਾ ਜੀ ਆਉਂਦਾ ਹੈ, ਕਾਰਜੋਗ ਜੋ ਆਪ ਜੀ ਦੇ ਮਾਤਾ ਜੀ ਸਨ, ਜਿਹਨਾਂ ਦੀ ਕੁੱਖ ਨੂੰ ਭਾਗ ਲੱਗੇ। ਸੋ ਆਪ ਜੀ ਨੇ ਉਹ ਕਾਰ ਵੀ ਛੱਡ ਦਿੱਤੀ ਸੀ ਖੀਰ 'ਤੇ, ਕਿਉਂ ਖੱਡੀ ਬੁਣ ਦੇ ਵਿੱਚ ਧਾਗਾ ਵਾਰ ਵਾਰ ਟੁੱਟਦਾ, ਨਲਕੀ ਦੇ ਵਿੱਚ ਪਾਉਣਾ ਪੈਂਦਾ, ਫੂਕ ਮਾਰ ਮਾਰ ਵਗਾਉਣਾ ਪੈਂਦਾ ਵਾ, ਉਹ ਸਵਾਸ ਵਿਰਲਾ ਬਿਰਥਾ ਨਾ ਜਾਵੇ ਜਿਹੜਾ ਫੂਕ ਮਾਰ ਕੇ ਵਾਰ ਵਾਰ, ਏਡੀ ਅਵਸਥਾ ਸੀ। ਤਾਂ ਛੱਡ ਦਿੱਤਾ ਸੀ ਤਨਣਾ ਬੁਣਨਾ, ਵੀ ਇਹ ਸਵਾਸ ਫਿਰ ਐਵੇਂ ਜਾਂਦੇ ਆ। ਇੰਨੀ ਪ੍ਰੀਤ, ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਨੀਚ ਕੁਲ ਦੇ ਵਿੱਚ ਪੈਦਾ ਹੋ ਕੇ ਜਿਹਨੂੰ ਜੁਲਾਹੇ ਮੁਸਲਮਾਨ ਲੋਕ ਮਖੌਲ ਕਰਦੇ ਸੀ ਜੁਲਾਹਿਆਂ ਨੂੰ, ਉਹਨਾਂ ਆਪ ਵੀ ਕਿਹਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ। ਪਰ ਜੇ ਵਾਹਿਗੁਰੂ ਸਿਰਜਣ ਹਾਰ ਨੂੰ ਜਪਿਆ ਤਾਂ ਮੈਂ ਇਸ ਜਾਤ ਤੋਂ ਬਲਿਹਾਰ ਜਾਂਦਾ, ਮੈਂ ਕੁਰਬਾਨ ਹੋਣਾ ਇਸ ਕੁਲ ਤੋਂ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਗੁਣਾਂ ਦਾ ਖਜ਼ਾਨਾ ਹੋ ਗਿਆ। ਖਜ਼ਾਨਾ ਕਿੰਨੇ ਬਾਣੀ ਵਿੱਚ ਗੁਣ ਨੇ, ਕਿੰਨੀ ਬਾਣੀ ਉਚਾਰੀ, ਖਜ਼ਾਨਾ ਹੀ ਹੈ ਨਾ ਨਿਰਾ। ਨਾਮ ਦਾ ਰਸ, ਅਧਿਆਤਮਕ ਪਸ ਪੱਖ, ਅਧਿਆਤਮਕ ਆਨੰਦ, ਕੋਈ ਵੀ ਕਿਸੇ ਜਾਤੀ ਦਾ, ਸਾਰੇ ਜਾਤੀਆਂ ਕੋਈ ਪੜ੍ਹੇ ਊਚ ਨੀਚ ਬਾਣੀ ਨਿਹਾਲ ਹੋ ਜਾਂਦਾ ਹੈ। ਬੱਚਾ ਪੜ੍ਹੇ, ਨਿਆਣਾ ਪੜ੍ਹੇ, ਸਿਆਣਾ ਪੜ੍ਹੇ, ਭਗਤ ਕਬੀਰ ਸਾਹਿਬ ਜੀ ਦੀ ਸਾਰੀਆਂ ਜਾਤੀਆਂ ਨੂੰ ਸਾਂਝਾ ਉਪਦੇਸ਼, ਕੋਈ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਚੌਹਾਨ, ਐਸੇ ਗੁਣਾਂ ਦੇ ਖਜ਼ਾਨੇ ਬਣ ਗਏ। ਮਹਾਰਾਜ ਕਹਿੰਦੇ ਬਖਸ਼ਿਸ਼ ਕਰਦੇ, ਬਹੁਤ ਭਾਰੀ ਇਸ ਮਹਾਂਪੁਰਸ਼ ਨੇ ਪ੍ਰਚਾਰ ਕੀਤਾ। ਹਰ ਕਾਂਛੀ ਨੂੰ ਛੱਡ ਕੇ ਫਿਰ ਮਗਹਰ ਵਾਲੇ ਸਥਾਨ 'ਤੇ, ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲੇ ਸਨ ਭਗਤ ਕਬੀਰ ਸਾਹਿਬ। ਆਪ ਜੀ ਅਤੇ ਬਾਣੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੁਝ ਬਾਣੀ ਤਾਂ ਉਦੋਂ ਲੈ ਲਈ, ਸਿੱਖ ਵਿਦਵਾਨ ਕਹਿੰਦੇ ਮਿਲ ਕੇ ਬਾਣੀ ਇਹਨਾਂ ਦੀ ਮਹਾਰਾਜ ਜੀ ਨੇ ਲੈ ਲਈ ਸੀ ਮਗਹਰ, ਜਿੱਥੇ ਸਰੀਰ ਜਾ ਕੇ ਛੱਡਿਆ। ਪਖੰਡ ਦੇ ਪਾ ਜੋ ਅਧੇੜੇ ਨੇ, ਸਾਰੀ ਜ਼ਿੰਦਗੀ ਬਾਣੀ ਉਚਾਰੀ, ਗੱਜ ਵੱਜ ਕੇ ਬਾਣੀ ਉਚਾਰੀ, ਕਿਸੇ ਦੀ ਪਰਵਾਹ ਨਹੀਂ ਕੀਤੀ। ਭਗਤ ਕਬੀਰ ਸਾਹਿਬ ਜੀ ਸਰੀਰ ਛੱਡਣ ਲੱਗਿਆਂ ਵੀ ਅਖੀਰ 'ਤੇ ਕਿਹਾ ਸੀ ਮਗਹਰ ਜਾ ਕੇ ਛੱਡ, ਜਿੱਥੇ ਕਹਿੰਦੇ ਜਿਹੜਾ ਉੱਥੇ ਮਰੂ ਗਧੇ ਦੀ ਜੂਨ ਵਿੱਚ, ਇਹ ਸਰਾਪ ਹੋਇਆ ਵਾ, ਜਿਹੜਾ ਕਾਂਛੀ ਮਰੂ ਉਹ ਮੁਕਤ ਹੋਊ। ਕਿਹਾ ਇਹ ਨਹੀਂ ਗੱਲ, ਕਰਮਾਂ ਨਾਲ ਸਾਬ ਹੋਣਾ, ਅਮਲਾਂ 'ਤੇ ਨਿਬੇੜੇ ਹੋਣੇ ਨੇ, ਥਾਂ 'ਤੇ ਨਾਲ, ਥਾਂ ਨਾਲ ਸੰਬੰਧ ਨਹੀਂ ਵੀ ਮੌਤ ਉੱਥੇ ਹੋ ਜੂ ਅਤੇ ਬੰਦਾ ਬਚ, ਲੇਖਾ ਨਹੀਂ ਹੋਊ। ਇਹ ਪਖੰਡ ਹੈ, ਝੂਠ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ। ਮਨੋ ਕਠੋਰ ਮਰਾ ਬਾਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰਾ ਹਾੜੰਬਾ ਤਾਂ ਸਗਲੀ ਸੈਨ ਤਰਾਈ। ਇੱਕ ਨਹੀਂ ਕਈ ਸ਼ਬਦ ਨੇ, ਜੇ ਮਨ ਦਾ ਕਠੋਰ ਹੈ, ਦਿਲ ਤੋੜੇ ਨੇ, ਬੇਅੰਤ ਦਿਲ ਢਾਹੇ ਨੇ, ਤਾਂ ਫਿਰ ਲੇਖਾ ਦੇਣਾ ਪੈਣਾ ਹੋਏਗਾ। ਵਾਸ਼ ਕਾਂਛੀ ਵਿੱਚ ਮਰਦਾ ਮਨ ਦਾ ਕਠੋਰ ਪੱਥਰ ਦਿਲ ਬੰਦਾ, ਜਿਹਨੇ ਬੰਦਗੀ ਕਦੇ ਕੀਤੀ ਨਹੀਂ, ਦਇਆ ਕੀਤੀ ਨਹੀਂ ਕਿਸੇ 'ਤੇ,
ਮਨੋ ਕਠੋਰ ਮਰਾ ਬਾਨਾਰਸ, ਨਰਕ ਨਾ ਬਚਿਆ ਜਾਈਓ। ਨਰਕਾਂ ਤੋਂ ਬਚਿਆ ਹੀ ਨਹੀਂ ਜਾਵੇਗਾ, ਅਵੱਛ ਨਰਕਾਂ ਵਿੱਚ ਡਿੱਗੇਗਾ, ਭਾਵੇਂ ਸ਼ਿਵਜੀ ਦੀ ਪੁਰੀ ਵਿੱਚ ਮਰੇ ਅਤੇ ਜਿੱਥੇ ਮਰਜੀ। ਨਰਕ ਨਾ ਬਚਿਆ ਜਾਈ, ਨਰਕਾਂ ਤੋਂ, ਨਰਕਾਂ ਵਿੱਚ ਪੈਣ ਤੋਂ ਨਹੀਂ ਬਚਿਆ ਜਾਵੇਗਾ। ਸਿੱਧੇ ਅਰਥ, ਹਰ ਕਾ ਸੰਤ ਮਰਾ ਹਾੜੰਬਾ, ਦੂਜੇ ਬਣੇ ਹਰੀ ਦਾ ਸੰਤ ਨਾਮ ਜਪਣ ਵਾਲਾ ਹੜੰਬਾ ਮਗਹਰ, ਜਿਹਨੂੰ ਸਰਾਪ ਦਿੱਤਾ ਹੈ, ਜਿਹੜਾ ਉੱਥੇ ਮਰੂ ਗਧੇ ਦੀ ਜੂਨ 'ਚ ਪਊ। ਕਿਹਾ ਜੇ ਨਾਮ ਜਪਣ ਵਾਲਾ ਉੱਥੇ ਮਰਦਾ ਤਾਂ ਸਗਲੀ ਸੈਨ ਤਰਾਈ ਇਕੱਲਾ ਆਪ ਨਹੀਂ ਤਰੇਗਾ, ਤੁਸੀਂ ਐਨੇ ਗਧੇ ਦੀ ਜੂਨ 'ਚ ਪਊ। ਮੈਂ ਨਾ ਵੱਛ ਤਰੇਗਾ, ਸੱਚਖੰਡ ਦਾ ਵਾਸੀ ਹੋਊ ਬੈਕੁੰਠ ਦਾ, ਇਕੱਲਾ ਆਪ ਨਹੀਂ ਸਾਰੀ ਸੰਗਤ ਵੀ ਹੈ ਉਹਦੀ ਤਰੇਗੀ ਉੱਥੇ। ਐਸੇ ਪਖੰਡ ਉਧੇੜਦੇ ਹੋਏ ਇਹ ਮਹਾਂਪੁਰਸ਼ ਉੱਥੇ ਜਾ ਕੇ ਮਗਹਰ ਦੀ ਧਰਤੀ 'ਤੇ ਸਮਾਏ ਸਨ। ਭਗਤ ਕਬੀਰ ਸਾਹਿਬ, ਮਹਾਂਪੁਰਸ਼ ਸ਼੍ਰੀ ਮਾਨ ਸੰਤ ਬਾਬਾ ਗੁਰਭਜਨ ਸਿੰਘ, ਇੱਕ ਗੱਲ ਭਗਤ ਕਬੀਰ ਸਾਹਿਬ ਜੀ ਨੇ ਹੈਰਾਨ ਹੋ ਜਾਈਦੇ ਵੀ ਉਦੋਂ ਹੀ ਕਹਿਤੀ ਸੀ, ਖਾਲਸਾ ਸਾਜਿਆ ਭਾਵੇਂ 1699 ਈਸਵੀ ਨੂੰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ, ਪਰ ਭਗਤ ਕਬੀਰ ਸਾਹਿਬ ਜੀ ਉਹਨੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਖਾਲਸੇ ਦੀ ਪਰਿਭਾਸ਼ਾ ਪਹਿਲਾਂ ਹੀ ਬਾਣੀ 'ਚ ਦੇ ਗਏ ਸੀ, ਖਾਲਸਾ ਇੱਕ ਆਤਮਿਕ ਆਨੰਦ ਉੱਚੀ ਅਵਸਥਾ ਦਾ। ਸੋ ਸੁਮੇਲ ਹੈ, ਸਰੂਪ ਹੈ, ਜਿਹਨੇ ਪ੍ਰੇਮਾ ਭਗਤੀ ਮੈਂ ਤੋਂ ਪਰੇ ਹੋਣ ਦੀ ਅਵਸਥਾ, ਸਵਾਸ ਸਵਾਸ ਨਾਮ ਜਪ ਕੇ ਪ੍ਰੇਮਾ ਭਗਤੀ ਪ੍ਰੇਮ ਦੀ ਅਵਸਥਾ ਨੂੰ ਜਾਣ ਲਿਆ, ਉਹ ਆ ਖਾਲਸੇ। ਉਹ ਜਨ ਪੁਰਸ਼ ਰੱਬ ਦੇ ਪਿਆਰੇ ਖਾਲਸੇ ਹੋ ਗਏ। ਖਾਲਸੇ ਤੋਂ ਭਾਵ ਸ਼ੁੱਧ, ਪੂਰੇ ਪਵਿੱਤਰ, ਪੁਨੀਤ ਮਨ ਬਾਣੀ ਸਰੀਰ ਕਰਕੇ, ਜਿਹਨਾਂ ਪ੍ਰੇਮਾ ਭਗਤੀ ਕਰਨੀ ਜਾਣ ਲਈ। ਐਸੇ ਖਾਲਸੇ ਸਨ ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਇੰਨੀ ਬੰਦਗੀ ਮਹਾਂਪੁਰਖਾਂ ਦੀ ਹੈਰਾਨ ਹੋ ਜਾਈਦਾ ਜੀਵਨ ਪੜ੍ਹ ਕੇ, ਜਿਨ੍ਹਾਂ ਨੇ ਇੱਕ ਵਾਰ ਦਰਸ਼ਨ ਕਰ ਲਏ ਉਹ ਨਿਹਾਲ ਹੀ ਹੋ ਗਏ, ਜਿਨ੍ਹਾਂ 'ਤੇ ਨਿਗਾਹ ਪੈ ਗਈ ਉਹਨਾਂ ਦਾ ਜੀਵਨ ਹੀ ਪਲਟ ਗਿਆ, ਜਿਨ੍ਹਾਂ ਨੂੰ ਬਚਨ ਹੋ ਗਏ ਉਹਨਾਂ ਦਾ ਤਾਂ ਕਿਰਪਾ ਹੋਣੀ ਹੋਣੀ ਸੀ। ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 1902 ਵਿੱਚ ਪਿੰਡ ਅਖਾੜੇ ਜ਼ਿਲ੍ਹਾ ਜਗਰਾਓਂ, ਸੋ ਜ਼ਿਲ੍ਹਾ ਲੁਧਿਆਣਾ ਜਗਰਾਓਂ ਦੇ ਕੋਲ ਅਖਾੜੇ ਵਿੱਚ ਮਹਾਂਪੁਰਖਾਂ ਦਾ ਜਨਮ ਹੋਇਆ। ਬਾਬਾ ਰੂੜ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਆਨੰਦ ਕੌਰ ਜੀ ਦੀ ਪਾਵਨ ਕੁੱਖ, ਮਾਘ ਦੀ ਪੁੰਨਿਆ ਅਤੇ ਫੱਗਣ ਦੀ ਸੰਗਰਾਂਦ, ਇਹ ਵੀ ਇੱਕ ਪੁਰਬ ਹੀ ਹੁੰਦਾ ਵਾ ਜਿਸ ਦਿਨ ਮਹਾਂਪੁਰਸ਼ਾਂ ਦਾ ਜਨਮ ਹੁੰਦਾ ਵਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਰਦਾਨ ਨਾਲ ਇਸ ਕੁੱਲ ਵਿੱਚ ਜਨਮ ਹੋਇਆ ਸੀ। ਇੱਥੇ ਦਸਮ ਪਾਤਸ਼ਾਹ ਦਾ ਗੁਰਦੁਆਰਾ ਵੀ, ਉੱਥੇ ਮਾਤਾ ਸੇਵੀ ਜੀ ਜੋ ਇਹਨਾਂ ਦੀ ਅੰਸ ਮਾਂਸ ਵੱਡਿਆਂ ਵਡੇਰਿਆਂ ਵਿੱਚੋਂ ਸੀ, ਉਹਨੇ ਸੇਵਾ ਕੀਤੀ ਸੀ ਮਹਾਰਾਜ। ਮਹਾਰਾਜ ਨੇ ਪ੍ਰਸੰਨ ਹੋ ਕੇ ਤੁਹਾਡੀ ਕੁੱਲ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਡੇ ਤਿਆਰ ਬਰਤਿਆਰ ਖਾਲਸਾ ਜੀ ਰਹਿਤ ਵਿੱਚ ਉਹਨਾਂ ਦਾ ਜਨਮ ਹੋਵੇਗਾ, ਤੁਹਾਡੀ ਕੁੱਲ ਨੂੰ ਰੋਸ਼ਨ ਕਰਨਗੇ, ਬਹੁਤ ਭਾਰੀ ਗੁਰਮਤ ਦਾ ਪ੍ਰਚਾਰ ਕਰਨਗੇ। ਉਹ ਬਚਨ ਮਹਾਰਾਜ ਜੀ ਦੇ ਫਲੇ ਆ ਗਏ, ਸੱਤਵੀਂ ਪੀੜ੍ਹੀ ਮਹਾਂਪੁਰਖਾਂ ਦਾ ਜਨਮ ਹੋਇਆ। ਛੋਟੇ ਹੁੰਦਿਆਂ ਬੜਾ ਬਰਾਕ, 7 ਸਾਲ ਦੀ ਉਮਰ ਵਿੱਚ ਆਪ ਜੀ ਦੇ ਤਾਇਆ ਕਾਨ ਸਿੰਘ ਜੀ, ਉਹ ਚੋਟੀ ਦੇ ਪਾਠੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਭਾਈ ਕਾਨ ਸਿੰਘ, ਉਹਨਾਂ ਤੋਂ 7 ਸਾਲ ਦੀ ਉਮਰ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰ ਲਈ ਸੀ। ਮਹਾਂਪੁਰਸ਼ਾਂ ਇੰਨਾ ਪਿਆਰ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠੇ ਬਰਾਬਰ ਹੀ, ਜਿੰਨੇ ਕੁ ਮਹਾਰਾਜ ਉੱਚੇ ਉਹਨੇ ਕੁੱਚੇ ਮਹਾਂਪੁਰਸ਼ ਹੁੰਦੇ ਬੈਠੇ, ਸੁੱਧ ਪਾਠੀ ਬਣ ਗਏ। ਇੰਨੀ ਇੰਨੀ ਲਗਨ ਸੀ, ਘਰ ਵਿੱਚ ਗੁਟਕਾ ਸਾ ਪੋਥੀ ਰੱਖ ਕੇ ਮੋਰ ਦੇ ਖੰਭਾਂ ਦਾ ਚੌਰ ਕਰਦੇ ਰਹਿੰਦੇ ਛੋਟੇ ਹੁੰਦਿਆਂ, ਸੁਰਤ ਸੰਭਾਲ ਕੇ ਮਹਾਂਪੁਰਖਾਂ। ਫਿਰ ਇਸ ਤਰ੍ਹਾਂ ਮਾਤਾ ਜੀ ਨੇ ਬਹੁਤ ਜਪ ਤਪ ਕੀਤਾ ਸੀ, 25-25 ਜਪਜੀ ਸਾਹਿਬ ਦੇ ਪਾਠ ਜਦੋਂ ਜਨਮ ਹੋਣਾ ਸੀ ਅਜੇ ਮਹਾਂਪੁਰਸ਼ਾਂ ਦਾ ਕੁੱਖ ਵਿੱਚ ਸਨ, ਉਦੋਂ ਹਰ ਰੋਜ਼ 25 ਪਾਠ ਜਪਜੀ ਸਾਹਿਬ ਦੇ ਮਾਤਾ ਆਨੰਦ ਕੌਰ ਜੀ ਕਰਦੇ ਸੀ। ਕਿਉਂਕਿ ਬਾਣੀ ਪੜ੍ਹਨੀ ਬਹੁਤ ਜ਼ਰੂਰੀ, ਮਾਤਾਵਾਂ ਜੇ ਗੁਰਮੁਖ ਬੱਚਿਆਂ ਨੂੰ ਜਨਮ ਦੇਣਾ ਤਾਂ ਬਾਣੀ ਦਾ ਅਸਰ ਪੈਂਦਾ ਬੱਚੇ ਦੀ ਕੋਮਲ ਆਤਮਾ 'ਤੇ। ਐਸੇ ਮਹਾਂਪੁਰਸ਼ 18 ਸਾਲ ਦੀ ਉਮਰ ਵਿੱਚ ਆਨੰਦ ਕਾਰਜ ਹੋਇਆ ਮਹਾਂਪੁਰਖਾਂ ਦਾ। ਫਿਰ ਵੈਰਾਗ ਸੀ, ਕੁਝ ਸਮਾਂ ਖੇਤੀਬਾੜੀ ਦਾ ਕਾਰਜ ਕੀਤਾ,
ਫਿਰ ਉਸ ਤੋਂ ਬਾਅਦ ਪੂਰਨ ਮਹਾਂਪੁਰਖ ਦੀ ਭਾਲ ਵਿੱਚ ਮਹਾਂਪੁਰਸ਼ ਨਿਕਲ ਗਏ। ਦਸ ਪਈ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਕਿ ਉਹ ਇਸ ਵੇਲੇ ਪੂਰਨ ਪਦ ਨੂੰ ਪਹੁੰਚੇ ਹੋਏ ਬ੍ਰਹਮ ਗਿਆਨੀ ਮਹਾਂਪੁਰਖ ਟਕਸਾਲ ਦੇ ਮੁਖੀ। ਉਹਨਾਂ ਮਹਾਂਪੁਰਖਾਂ ਦੀ ਸੰਗਤ ਹੋਈ। ਅਖਾੜੇ ਪਹਿਲਾਂ ਸਮਾਗਮ ਹੋਇਆ ਸੀ, ਅੰਮ੍ਰਿਤ ਉਹਨਾਂ ਤੋਂ ਹੀ ਛਕਿਆ ਸੀ। ਉਸ ਦਿਨ ਹੀ ਬੜਾ ਵਿਰਾਗ ਹੋਇਆ ਸੀ। ਆਪ ਮਹਾਂਪੁਰਖਾਂ ਨੇ ਜਥੇ ਚ ਲਾ ਕੇ ਅੰਮ੍ਰਿਤ ਛਕਾਇਆ ਸੀ ਆਪ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ, ਅਤੇ ਉੱਥੋਂ ਹੀ ਬੇਨਤੀ ਕੀਤੀ ਸੀ, ਬੜਾ ਬੈਰਾਗ ਕੀਤਾ, ਸਾਨੂੰ ਨਾਲ ਲੈ ਗਏ। ਫਿਰ ਮਹਾਂਪੁਰਖ ਨਾਲ ਲੈ ਗਏ ਸੀ, ਖੀਰ ਨਾਲ ਰਹਿ ਕੇ ਉਹਨਾਂ ਤੋਂ ਕਥਾ ਸਿੱਖੀ। ਖੀਰ ਇੰਨੀ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਕਥਾ 18 ਦਿਨਾਂ 'ਚ ਸੁਣੀ, ਬਖਸ਼ਿਸ਼ ਕਰਨ ਤੋਂ ਪਹਿਲਾਂ ਕੇਵਲ 18 ਦਿਨਾਂ 'ਚ ਸਾਰੀ। ਜਿਹੜੇ ਅਰਥ ਬਾਬਾ ਸੁੰਦਰ ਸਿੰਘ ਜੀ ਕਰਦੇ ਸੀ, ਐਡੇ ਵਿਦਵਾਨ ਸੀ, ਉਹ ਅਰਥ ਇੰਨ ਬਿੰਨ ਕਰਕੇ ਸੁਣਾ ਦਿੱਤੇ। ਕਿੱਡੀ ਬਖਸ਼ਿਸ਼ ਸੀ ਮਹਾਂਪੁਰਖਾਂ, ਤਾਂ ਦਸਤਾਰ ਦਿੱਤੀ ਸੀ ਬੋਪਾ ਰਾਏ ਕਲਾਂ 1930 ਵਿੱਚ। ਆਪ ਜੀ ਨੂੰ ਮਹਾਂਪੁਰਖਾਂ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਦਸਤਾਰਬੰਦੀ ਕਰਦੀ ਸੀ ਗੱਜ ਵਜਾ ਕੇ ਸਾਰੇ ਜਥੇ ਵਿੱਚ, ਕਿਹਾ ਸੀ ਅੱਗੇ ਤੋਂ ਪਾਈਏ ਜਥਾ ਤੋਰਨ, ਅਤੇ ਇਹਨਾਂ ਨੂੰ ਇਹ ਆ ਵੀ ਅਖੀਰਲੇ ਸਵਾਸਥਾ ਕਥਾ ਕਰਨੀ ਹੈ ਪ੍ਰਚਾਰ ਗੁਰਮਤ ਦਾ। ਮਹਾਂਪੁਰਖਾਂ ਉੱਥੋਂ ਲੈ ਕੇ ਐਸਾ ਕਮਰ ਕਸਾ ਕੀਤਾ, ਪਹਿਲੀ ਕਥਾ ਜਿਹੜੀ ਸੀ ਜਿੱਥੇ ਹੁਣ ਮਹਾਂਪੁਰਸ਼ ਅੱਜ ਵਾਲੇ ਦਿਨ ਲੰਘੀ ਰਾਤ ਸਰੀਰ ਛੱਡਦੇ ਨੇ, ਇੱਕ ਕਥਾ ਇੱਥੋਂ ਦੇ ਗੁਰਮੁਖਾਂ ਨੇ ਬੇਨਤੀ ਕਰਕੇ, ਬਾਬਾ ਭਾਨ ਸਿੰਘ ਜੀ ਸਨ, ਉਹਨਾਂ ਨੇ ਇੱਕ ਕਥਾ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1934 'ਚ ਇੱਥੇ ਕਰਵਾਈ ਸੀ ਮਹਿਤਾ ਚੌਂਕ, ਤਾਂ ਸਬੱਬ ਬਣਦਾ ਵੇਖੋ। ਫਿਰ ਉੱਥੇ ਹੀ 1969 ਵਿੱਚ ਅਖੀਰ 'ਤੇ ਮਹਾਂਪੁਰਖ ਪੰਜ ਭੂਤਕ ਸਰੀਰ ਤਿਆਗਦੇ ਨੇ, ਉੱਥੇ ਇੱਕ ਕਥਾ ਪੂਰੀ ਉਹਨਾਂ ਪਹਿਲਾਂ ਕਰਵਾਈ ਸੀ। ਗੁਰਮੁਖ ਪਰਿਵਾਰ ਸੀ ਉਹ, ਆਪ ਜੀ ਦੀ ਸ਼ਖਸੀਅਤ ਤੋਂ ਜਾਣ, ਬਾਬਾ ਸੁੰਦਰ ਸਿੰਘ ਜੀ ਨਾਲ ਬੜਾ ਪਿਆਰ ਸੀ, ਉਹਨਾਂ ਨਾਲ ਵੀ ਅਖੀਰਲੇ ਸਾਲ ਰਹੇ ਸੀ। ਫਿਰ ਸਾਧ ਸੰਗਤ ਜੀ ਜਿੱਥੇ ਜਿੱਥੇ ਮਹਾਂਪੁਰਸ਼ ਨੇ ਮਹੀਨਾ ਮਹੀਨਾ ਕਥਾ ਕੀਤੀ, ਮਹੀਨਾ ਆਮ ਰਹਿੰਦੇ ਸੀ, ਜਿੱਥੇ ਜ਼ਿਆਦਾ ਸੇਵਾ ਉੱਥੇ ਤਾਂ ਇੰਨੇ ਗੁਰਮੁਖ ਪੈਦਾ ਹੋ ਗਏ। ਦਾਸ ਦਾ ਨਗਰ ਆ ਰੋਡੇ, ਫੱਗਣ ਦਾ ਮਹੀਨਾ ਉੱਥੇ ਹੁੰਦਾ ਸੀ 1955 ਤੋਂ ਲੈ ਕੇ ਮਹਾਂਪੁਰਖਾਂ, ਅਤੇ ਕਿੰਨੇ ਗੁਰਮੁਖ ਪੈਦਾ ਕੀਤੇ ਕੋਈ ਅੰਤ। ਅੱਜ ਵੀ ਸਾਰਿਆਂ ਤੋਂ ਵੱਧ ਅੰਮ੍ਰਿਤਧਾਰੀ ਆ ਰੋਡੇ ਨਗਰ, ਪੰਜਾਬ ਦੇ ਪਿੰਡਾਂ ਵਿੱਚੋਂ ਜੇ ਆਪਾਂ ਛਾਣਬੀਨ ਕਰੀਏ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ 'ਤੇ ਕਿਰਪਾ ਕੀਤੀ, ਬਾਬਾ ਕਿਰਪਾਲ ਸਿੰਘ ਜੀ 'ਤੇ ਹੋਰ ਕਿੱਡੇ ਗੁਰਮੁਖ ਬਣਾਏ, ਉਹ 'ਤੇ ਚੜ੍ਹਾਈ ਕਰ ਗਏ ਗੁਰਮੁਖ। ਜਿੱਥੇ ਵੀ ਆਪ ਜੀ ਜਾਂਦੇ, ਲੰਗਿਆਣਾ ਨਗਰ ਆ ਸਾਡੇ ਨਾਲ ਹੀ, ਜਿੱਥੋਂ ਦੇ ਬਾਬਾ ਸਾਧੂ ਸਿੰਘ ਹੋਣੀ ਨੇ, ਇਹਨਾਂ ਦੇ ਨਗਰ ਨੂੰ ਵੀ ਨਿਹਾਲ ਸਾਰਾ ਨਗਰ ਅੰਮ੍ਰਿਤਧਾਰੀ ਸੀ।

ਕੋਈ ਮਹਾਂਪੁਰਸ਼ ਉਹਨਾਂ ਮਹਿਤੇ ਵਾਲਿਆਂ ਬੇਨਤੀ ਕੀਤੀ ਸੀ, ਮਹਾਂਪੁਰਸ਼ੋ ਤੁਸੀਂ ਸਰੀਰ 'ਤੇ ਛੱਡਣਾ ਹੀ, ਪਰ ਜਿੱਥੇ ਛੱਡੋਗੇ ਉੱਥੇ ਤੀਰਥ ਬਣੂੰਗਾ, ਤੁਸੀਂ ਬ੍ਰਹਮ ਗਿਆਨੀ। ਕਿਉਂ ਨਾ ਸਾਡੇ ਨਗਰ ਨੂੰ ਇਸ ਇਲਾਕੇ 'ਚ ਨਾ ਭਲਾ ਹੋ ਜੂ, ਪ੍ਰਚਾਰ ਹੋਊਗਾ। ਮਹਾਂਪੁਰਖਾਂ ਕਿਹਾ ਜੀ ਮਹਾਰਾਜ ਨੂੰ ਭਾਇਆ ਤਾਂ ਇਵੇਂ ਹੋ ਜੂ। ਸ਼ਾਹ ਦਲੀਪ ਸਿੰਘ ਜੀ, ਸ਼ਾਹ ਦਲੀਪ ਸਿੰਘ ਜੀ ਬੜੇ ਪਿਆਰ ਵਾਲੇ ਸੀ ਅਤੇ ਮਹਾਂਪੁਰਖ। ਕਥਾ ਬੜੀ ਲੰਬੀ ਚੌੜੀ, ਜੀਵਨ ਸਾਧ ਸੰਗਤ ਵਿਚਰ ਕੇ ਸਾਰੇ ਹਿੰਦੁਸਤਾਨ ਭਰ ਵਿੱਚ 27 ਕਥਾ ਸੰਪੂਰਨ ਕੀਤੀਆਂ ਮਹਾਂਪੁਰਸ਼ਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਨਾਲ ਨਾਲ ਸਿੰਘਾਂ ਨੂੰ ਵਿੱਦਿਆ ਪੜ੍ਹਾਉਣੀ, ਪੋਥੀਆਂ ਪ੍ਰਕਾਸ਼ ਕਰਨੀਆਂ, ਅਰਥ ਨਾਲ ਦੀ ਨਾਲ ਨੋਟ ਕਰਦੇ ਸੀ ਕਾਪੀਆਂ 'ਤੇ ਸਿੰਘ, ਅਰਥ ਸ਼ੁੱਧ ਬਾਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵੇਰੇ ਕਥਾ, ਦੁਪਹਿਰ ਵੇਲੇ ਸ਼੍ਰੀ ਦਸਮ ਗ੍ਰੰਥ ਜੀ ਦੀ, ਸ਼ਾਮ ਨੂੰ ਇਤਿਹਾਸ ਦੀ ਕਥਾ। 3 ਕਥਾ ਘੱਟ ਤੋਂ ਘੱਟ ਹਰ ਰੋਜ਼ ਮਹਾਂਪੁਰਸ਼ ਕਰਦੇ ਸੀ। ਇਸ ਤੋਂ ਬਾਅਦ ਬਾਣੀ ਸੁਣਦੇ ਸੀ ਅਤੇ ਸੰਥਿਆ ਕਰਾਉਂਦੇ, ਵਿੱਦਿਆ ਪੜ੍ਹਾਉਂਦੇ ਸੀ ਕਥਾ ਸਾਰਾ ਸਾਰਾ ਦਿਨ। 12 ਵਜੇ ਤੱਕ ਬਾਣੀ ਸੁਣਦੇ ਸੀ, ਰਾਤ ਬਹੁਤ ਘੱਟ ਸੌਂਦੇ ਸੀ, ਇੱਕ ਟਾਈਮ ਪ੍ਰਸ਼ਾਦਾ ਛਕਦੇ, ਸ਼੍ਰੀ ਮਾਨ ਸੰਤ ਬਾਬਾ ਗੁਰਬੰਦ 8 ਪੈਰੀ। ਸ਼ਾਮ ਨੂੰ ਪੈਣ ਲੱਗਿਆਂ ਥੋੜ੍ਹਾ ਜਲ ਪਾਣੀ ਛਕਦੇ ਸੀ ਦੁੱਧ। ਏਡਾ ਮਹਾਂਪੁਰਖਾਂ ਦਾ ਪਵਿੱਤਰ ਜੀਵਨ ਸੀ, ਨਿਤਨੇਮ ਦਾ ਕੋਈ ਅੰਤ ਨਹੀਂ ਸੀ। 27 ਕਥਾ ਸੰਪੂਰਨ ਅਤੇ 28ਵੀਂ 1187 ਅੰਗ 'ਤੇ ਚੱਲਦੀ, ਜਦੋਂ ਮਹਾਂਪੁਰਖ ਮਹਿਤਾ ਚੌਂਕ ਵਿਖੇ 5 ਭੂਤਕ ਸਰੀਰ ਤਿਆਗਦੇ ਨੇ। ਉਹ ਵੀ ਚੌਥਾ ਹਿੱਸਾ ਹੀ ਰਹਿ ਗਈ ਸੀ, ਚੌਥੇ ਹਿੱਸੇ ਤੋਂ ਵੀ ਥੋੜ੍ਹੀ ਬਸੰਤ ਰਾਗ ਵਿੱਚ ਚੱਲਦੀ ਸੀ। ਮਹਾਂਪੁਰਖਾਂ ਕੀਤੇ ਹੋਏ ਬਚਨ ਮੁਤਾਬਕ ਉਹਨਾਂ ਪਰਿਵਾਰ ਨਾਲ ਪਹਿਲਾਂ ਨੰਗਲੀ ਪਿੰਡ ਆ ਮਹਿਤੇ ਦੇ ਕੋਲ, ਉੱਥੇ ਕਥਾ ਦਾ ਪ੍ਰੋਗਰਾਮ ਚੱਲਦਾ ਸੀ। ਉੱਥੋਂ ਬੇਨਤੀ ਕੀਤੀ ਬਾਬਾ ਭਾਨ ਸਿੰਘ ਜੀ ਉਹਨਾਂ ਨੇ ਵੀ ਸਾਡੇ ਚੁਬਾਰੇ 'ਚ ਉੱਥੇ ਆਸਣ ਲਾਓ, ਉੱਥੇ ਮਹਾਰਾਜ ਕਥਾ ਕਰੋ। ਭਾਈ ਸ਼ਾਹ ਦਲੀਪ ਸਿੰਘ ਜੀ ਉਹਨਾਂ ਦੇ ਸਪੁੱਤਰ ਸੰਤ ਸਿੰਘ ਜੀ, ਉਹ ਬੜੇ ਸ਼ਰਧਾਲੂ ਸੀ। ਉਹਨਾਂ ਦਾ ਜਨਮ ਵੀ ਭਾਈ ਸੰਤ ਸਿੰਘ ਦਾ ਮਹਾਂਪੁਰਖਾਂ ਦੇ ਅਰਦਾਸੇ ਨਾਲ ਹੀ ਹੋਇਆ ਸੀ। ਬੜੇ ਗੁਰਮੁਖ ਹੋਏ, ਮੈਂ ਉਹਨਾਂ ਦੇ ਦਰਸ਼ਨ ਕੀਤੇ ਮਹਿਤਾ ਚੌਂਕ ਰਹਿੰਦਿਆਂ, ਉੱਥੇ ਵਿੱਦਿਆ ਪੜ੍ਹਦੇ ਹਾਂ ਮਹਾਂਪੁਰਖਾਂ ਦੇ ਸਥਾਨ 'ਤੇ। ਬੜੇ ਗੁਰਮੁਖ ਸੀ, ਇੰਨੀ ਨਿਮਰਤਾ, ਏਡੇ ਅਮੀਰ ਹੁੰਦੇ ਹਾਂ, ਸਰਪੰਚ ਹੁੰਦੇ ਹਾਂ। ਜਿਸ ਦਿਨ ਉਹ ਪੂਰੇ ਹੋਏ, ਵੇਖੋ ਮਹਾਂਪੁਰਖਾਂ ਦੀ ਅਰਦਾਸ ਨਾ ਆਈ ਸੀ, ਉਹ ਰੂਹ ਸੀ, ਉਦੋਂ ਹੀ ਦੱਸਤਾ ਸੀ ਤੁਹਾਡੇ ਕਰਮਾਂ 'ਚ ਤਾਂ ਹੈ ਨਹੀਂ, ਪਰ ਹੁਣ ਤੁਸੀਂ ਸੇਵਾ ਕੀਤੀ ਜਥੇ ਸਾਰੇ ਦੀ ਅਰਦਾਸ ਕਰਨ ਤੋਂ ਪਹਿਲਾਂ, ਹੁਣ ਮੰਗਾਉਣਾ ਪੈਣਾ ਕੋਈ ਨਾ ਕੋਈ ਸਿੰਘ। ਅਤੇ ਦਾਣਾ ਮੰਡੀ ਛੋਟੀ ਪੈ ਗਈ ਸੀ ਮਹਿਤਾ ਚੌਂਕ ਦੀ, ਜਦੋਂ ਉਹਨਾਂ ਦਾ ਭੋਗ ਸੀ, ਕੀ ਹਿੰਦੂ ਕੀ ਮੁਸਲਮਾਨ, ਕੋਈ ਕੀ ਸਿੱਖ, ਉਹਨਾਂ ਦੇ ਹਰੇਕ ਭੋਗ ਦੇ, ਇੰਨੇ ਗੁਰਮੁਖ ਸੀ ਭਾਈ ਸੰਤ ਸਿੰਘ ਜੀ ਸ਼ਾਹ। ਉਹਨਾਂ ਦੇ ਪਿਤਾ ਭਾਈ ਦਲੀਪ ਸਿੰਘ ਜੀ, ਸ਼ਾਹ ਦਲੀਪ ਸਿੰਘ, ਉਹਨਾਂ ਦਾ ਇਹ ਘਰ ਸੀ। ਉਹਨਾਂ ਬੇਨਤੀ ਕੀਤੀ, ਪ੍ਰੋਗਰਾਮ ਬਣਾਇਆ ਸੀ, ਭਾਈ ਭਾਨ ਸਿੰਘ ਜੀ ਦੇ ਚੁਬਾਰੇ 'ਚ ਆਸਣ, ਜਿੱਥੇ ਸੱਚਖੰਡ ਗਮਨ ਸਥਾਨ ਹੈ, ਜਿੱਥੇ ਅੱਜ ਬਣਿਆ ਸਥਾਨ ਥੱਲੇ ਪੂਰਾ ਬਣਿਆ ਹੋ, ਉੱਥੋਂ ਨੰਗਲੀ ਤੋਂ ਇੱਕ ਜਥੇ ਵਿੱਚ ਬਾਬਾ ਮੇਹਰ ਸਿੰਘ ਜੀ ਪਜੋਖਰੇ ਵਾਲੇ, ਉਹ ਉਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ, ਢਿੱਲੇ ਹੋ ਗਏ ਸੀ। ਉਹਨਾਂ ਨੂੰ ਉੱਥੇ ਛੱਡ ਆਏ ਵੀ ਤੁਸੀਂ ਆਰਾਮ, ਜਦੋਂ ਠੀਕ ਹੋ ਗਏ ਉਦੋਂ ਆ ਜਾਇਓ ਜਥੇ ਨਾਲ, ਕਿਉਂਕਿ ਜਥੇ ਵਿੱਚ ਖੇਚਲ ਬਹੁਤ ਹੁੰਦੀ ਸੀ, ਸਾਰਿਆਂ ਨੂੰ ਅੰਮ੍ਰਿਤ ਵੇਲੇ ਉੱਠਣਾ, ਮੈਂ ਸਾਰਾ ਦਿਨ ਬਾਣੀ ਚੱਲਦੀ ਸੀ, ਆਲਸ ਤਾਂ ਹੈ ਹੀ ਨਹੀਂ ਸੀ, ਤੁਸੀਂ ਆਰਾਮ ਕਰ ਲਓ ਤਾਂ ਠੀਕ ਹੋ ਕੇ ਆ ਜਾਇਓ। ਉਹ ਜ਼ਿਆਦਾ ਬਿਮਾਰ ਹੋ ਗਈ ਸੀ ਬਜ਼ੁਰਗ, ਉਹ ਉੱਥੇ ਸੀ ਅਤੇ ਇੱਥੇ ਮਹਾਂਪੁਰਸ਼ 2-3 ਦਿਨ ਹੀ ਹੋਏ ਸੀਗੇ ਜੀ, ਅਤੇ ਉਹ ਕਈਆਂ ਦਿਨਾਂ ਤੋਂ ਉੱਥੇ ਬਿਮਾਰ ਸੀ ਵਿਚਾਰੇ, 15 ਦਿਨ ਹੋ ਗਏ ਸੀ ਉਹਨਾਂ ਨੂੰ, 13 ਦਿਨ ਬਿਮਾਰ ਹੋਏ ਹਨ। ਅਤੇ ਮਹਾਂਪੁਰਸ਼ ਇੱਥੇ ਉਹਨਾਂ ਨੂੰ ਅਖੀਰ 'ਤੇ ਬਲੱਡ ਪ੍ਰੈਸ਼ਰ ਦਾ ਦੌਰਾ ਪੈਂਦਾ ਸੀ, ਉਹ ਡਾਕਟਰ ਨੇ ਗੋਲੀਆਂ ਅਤੇ ਟੀਕੇ ਦਿੱਤੇ ਸੀ, ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ, ਬਾਬਾ ਠਾਕੁਰ ਸਿੰਘ ਜੀ ਗੜਬਾਈ, ਭਾਈ ਗੁਰਮੁਖ ਸਿੰਘ ਜੀ ਉੜੀਸਾ ਵਾਲੇ, ਉਹ ਉਸੇ ਵੇਲੇ ਮਹਾਂਪੁਰਸ਼ਾਂ ਨੂੰ ਦਵਾਈ ਦੇ ਦਿੰਦੇ ਹੁੰਦੇ, ਪਰ ਸਾਰੀ ਜ਼ਿੰਦਗੀ ਉਹਨਾਂ ਕੋਈ ਕਰਾਮਾਤ ਆਪਣੇ ਵਾਸਤੇ ਸਰੀਰ ਵਾਸਤੇ ਨਹੀਂ ਵਰਤੀ, ਨਹੀਂ ਦਿਖਾ, ਬੇਅੰਤ ਦੂਜਿਆਂ ਦਾ ਭਲਾ ਕਰ ਦਿੰਦੇ ਹੁੰਦੇ ਸੀ ਮਹਾਂਪੁਰਸ਼। ਜਿਵੇਂ ਵੇਖ ਕੇ ਕਿਹਾ ਸੀ ਵੀ ਸ਼ਾਹ ਦਲੀਪ ਸਿੰਘ ਤੁਹਾਡੇ ਮੱਥੇ 'ਚ ਲਿਖਿਆ ਵੀ ਨਹੀਂ ਹੈ ਪੁੱਤਰ, ਪਰ ਤੁਸੀਂ ਸਾਰੇ ਜਥੇ ਦੀ ਸੇਵਾ ਕੀਤੀ ਆ, ਲੰਗਰ ਛਕਾਉਣ ਦੀ ਐਡੀ ਖੇਚਲ ਕੀਤੀ, ਹੁਣ ਤੁਸੀਂ ਮੰਗ ਰੱਖ ਦਿੱਤੀ ਆ, ਹੁਣ ਮੰਗਾ ਕੇ ਦੇਵਾਂਗੇ ਦਰਗਾਹ। ਇਉਂ ਦੂਜਿਆਂ ਦੇ ਵਾਸਤੇ ਵਰਤ ਵੀ ਲੈ, ਆਪਣੇ ਵਾਸਤੇ ਸਾਰੀ ਜ਼ਿੰਦਗੀ ਨਹੀਂ ਵਰਤੀ, ਆਪਣੇ ਸੁੱਖ ਵਾਸਤੇ ਜਰ ਨੂੰ ਜਰ ਕੇ ਰੱਖਿਆ। ਪਰ ਮਹਾਂਪੁਰਸ਼ ਉੱਥੇ ਆਸਣ ਸੀ ਉਹਨਾਂ ਦੇ ਬਰਾਂਡੇ ਵਿੱਚ, ਬੰਦਗੀ ਕਰਦਿਆਂ ਕਰਦਿਆਂ ਉੱਥੇ ਮਹਾਂਪੁਰਸ਼ਾਂ ਨੇ, ਜਦੋਂ ਇਹ ਦਿਨ ਆਇਆ ਸਾਧ ਸੰਗਤ

ਪੜਦਾ। ਕੁਝ ਠੀਕ ਹੋ ਗਏ ਸੀ ਪਹਿਲਾਂ ਵੀ, ਮਹਾਂਪੁਰਖ ਢਿੱਲੇ ਹੋਏ। ਖੀਰ ਇਸ ਦਿਨ ਸਵੇਰ ਵਾਲੀ ਕਥਾ ਕੀਤੀ, ਦੁਪਹਿਰ ਵਾਲੀ ਕੀਤੀ, ਸ਼ਾਮ ਨੂੰ ਕਥਾ ਸੂਰਜ ਪ੍ਰਕਾਸ਼ ਦੀ ਚੱਲਦੀ ਸੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਵਾਹ ਦੀ। ਸੋ ਆਨੰਦ ਕਾਰਜ ਦੇ ਪ੍ਰਸੰਗ ਚੱਲਦੇ ਸੀ। ਇੱਕ ਘੰਟਾ ਕਥਾ ਕੀਤੀ ਜਾਹੋ ਜਲਾਲ 'ਚ। ਬਾਬਾ ਕਰਤਾਰ ਸਿੰਘ ਜੀ ਕਹਿਣ ਲੱਗੇ ਵੀ ਇੱਕ ਘੰਟਾ ਹੋ ਗਿਆ ਕਥਾ ਕਰਦਿਆਂ ਨੂੰ, ਅਤੇ ਹੁਣ ਰੋਕ ਦਿਓ, ਆਪ ਜੀ ਦਾ ਸਰੀਰ ਢਿੱਲਾ। ਕਹਿੰਦੇ ਨਹੀਂ, ਇੰਨੀ ਖੁਸ਼ੀ ਸੀ ਵੀ ਨਿਭ ਗਈ ਹੈ ਅਖੀਰ ਤੱਕ, ਭੇਤ ਨਹੀਂ ਦਿੰਦੇ ਸੀ। ਇੱਕ ਦਿਨ ਪਹਿਲਾਂ ਕਹਿੰਦੇ ਮਹਾਂਪੁਰਸ਼ ਭਾਈ ਕਰਤਾਰ ਸਿੰਘ, ਭਾਈ ਠਾਕੁਰ ਸਿੰਘ ਜੀ, ਰਾਤੀਂ ਅਸੀਂ ਸਾਨੂੰ ਐਡਾ ਵੱਡਾ ਬਲੱਡ ਪ੍ਰੈਸ਼ਰ ਦਾ ਦੌਰਾ ਪਿਆ, ਤੁਹਾਨੂੰ ਪਤਾ ਨਹੀਂ ਲੱਗਾ, ਅਸੀਂ ਚੜ੍ਹਾਈ ਕਰ ਚੱਲੇ ਸੀ। ਸੋ ਚੜ੍ਹਾਈ ਕਰ ਜਾਣੀ ਸੀ, ਭੇਤ ਨਹੀਂ ਦਿੱਤਾ ਰਮਜ ਮਾਰਤ, ਆ ਭੇਤ ਨਹੀਂ ਦਿੰਦੇ ਹੁੰਦੇ ਸੀ ਆਪ, ਐਂ ਕਿਹਾ ਵੀ ਚੜ੍ਹਾਈ ਕਰ ਜਾਣੀ ਹੈ ਅੱਜ ਵਾਪਸ। ਸੁਣ ਕੇ ਚੁੱਪ ਹੋ ਗਏ ਇਹ ਮਹਾਂਪੁਰਸ਼ ਸਿੰਘ। ਫਿਰ ਮਹਾਂਪੁਰਸ਼ਾਂ ਹੋਰ ਅੱਧਾ ਘੰਟਾ ਵੱਧ ਕਥਾ ਕੀਤੀ। ਉਹਦੇ ਵਿੱਚ ਹੀ ਕਥਾ ਕਰਦਿਆਂ ਕਰਦਿਆਂ ਬਾਬਾ ਮੇਹਰ ਸਿੰਘ ਜੀ ਨੰਗਲੀ ਤੋਂ ਕੋਲੇ ਹੀ ਪਿੰਡ ਆ, ਅਤੇ ਉਹ ਠੀਕ ਹੋ ਕੇ ਅਤੇ ਕਥਾ ਦੇ ਵਿੱਚ ਹੀ ਆ ਕੇ ਉਹਨਾਂ ਨੇ ਮੱਥਾ ਟੇਕਿਆ। ਉਹਨਾਂ ਨੂੰ ਵੇਖ ਕੇ ਮਹਾਂਪੁਰਸ਼ ਹੱਸ ਕੇ ਕਥਾ ਕਰਦੇ, ਕਹਿੰਦੇ ਵਾਹ ਭਾਈ ਮੇਹਰ ਸਿੰਘ, ਆਹ ਬਾਬਾ ਮੇਹਰ ਸਿੰਘ ਆ, ਜਿਉਂਦੇ ਜਿਉਂਦੇ ਦਰਸ਼ਨ ਦੇ ਦਿੱਤੇ। ਇਹ ਬਚਨ ਕਹੇ, ਉਹਦੇ ਵਿੱਚ ਵੀ ਪੂਰਾ ਭੇਤ ਨਹੀਂ ਦਿੱਤਾ ਆਪਣਾ, ਬਈ ਉਹ ਸਿੰਘਾਂ ਨੇ ਸਮਝ ਲਿਆ, ਉਹਨਾਂ ਵੱਲ ਲਾ ਲਿਆ ਵੀ ਉਹ ਢਿੱਲੇ ਹੋ ਗਏ ਸੀ, ਠੀਕ ਹੋ ਕੇ ਆ ਗਏ ਵੀ ਜਿਉਂਦੇ ਜਿਉਂਦੇ ਸਾਨੂੰ ਦਰਸ਼ਨ, ਰਮ ਜੇ ਮਾਰੀ ਸੀ ਵੀ ਅਸੀਂ ਜਿਉਂਦੇ ਜਿਉਂਦੇ ਦਰਸ਼ਨ ਤੁਹਾਨੂੰ ਦੇ ਦਿੱਤੇ ਆ, ਬਸ ਕੁਝ ਘੰਟੇ ਹੀ, ਬਾਅਦ 'ਚ ਪਤਾ ਲੱਗਾ। ਇਹ ਬਚਨ ਕੀਤਾ ਮਹਾਂਪੁਰਸ਼ਾਂ ਨੇ। ਰਾਤ ਪਈ, ਪ੍ਰਸ਼ਾਦਾ ਪਾਣੀ ਛਕਿਆ, ਸਾਰਾ ਨਿਤਨੇਮ ਸੁੰਦਰ ਗੁਟਕੇ ਦਾ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਤੋਂ ਸੁਣਿਆ। ਉਹਨਾਂ 'ਤੇ ਹੋਰ ਬਹੁਤ ਖੁਸ਼ੀਆਂ ਕੀਤੀਆਂ। ਭਾਈ ਗੁਰਮੁਖ ਸਿੰਘ ਉੜੀਸਾ, ਜਿਹੜਾ ਉੜੀਸਾ ਤੋਂ ਹਿੰਦੂ ਘਰਾਣੇ ਤੋਂ, ਆਪ ਜੀ ਦੀ ਕਥਾ ਸੁਣ ਕੇ ਉੱਥੇ ਗਿਆਨ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਵੀ ਅੰਮ੍ਰਿਤ ਛਕ ਲਿਆ ਸੀ, ਕੇਸ ਦਾੜਾ ਰੱਖ ਲਿਆ ਸੀ। ਘਰਦੇ ਦੁਖੀ ਹੋਏ, ਹਿੰਦੂ ਫੈਮਿਲੀ ਸੀ, ਉਹਨਾਂ ਨੇ ਉਹਨੂੰ ਰਾਤ ਨੂੰ ਪਏ ਨੂੰ ਕੇਸ ਕੱਟ ਤੇ, ਕਹਿਣ ਲੱਗੇ ਕਿ ਤੂੰ ਕੰਮ ਕੀਤਾ, ਬੜਾ ਦੁਖੀ ਹੋਇਆ। ਮਹਾਂਪੁਰਸ਼ ਆ ਗਏ ਸੀ ਪੰਜਾਬ, ਉਹਨੂੰ ਪਤਾ ਸੀ ਵੀ ਕਿੱਥੇ। ਉਹਨੇ ਫਿਰ ਆਪਣੀ ਭਰਜਾਈ ਨੂੰ ਕਿਹਾ ਵੀ ਮੈਂ ਨਹੀਂ ਰਹਿ ਸਕਦਾ ਸਿੱਖੀ ਕਮਾਉਣੀ, ਮੈਂ ਨਹੀਂ ਹੁਣ ਇੱਥੇ ਰਹਿਣਾ। ਉਹਨੇ ਉਹਨਾਂ ਮਦਦ ਕੀਤੀ, ਟ੍ਰੇਨ ਦਾ ਕੋਈ ਕਿਰਾਇਆ ਦੇ ਕੇ ਭਰਜਾਈ ਨੇ ਵਿਚਾਰੀ ਨੇ ਉਹਦੀ, ਅਤੇ ਉਹ ਆ ਗਿਆ ਜਥੇ 'ਚ ਪੱਕਾ। ਇੰਨੀ ਸੇਵਾ ਕੀਤੀ ਵੀ ਮਹਾਂਪੁਰਸ਼ਾਂ ਦੀ ਪੱਖੀ ਝੱਲਣ ਦੀ ਸੇਵਾ ਅਤੇ ਮੁੱਠੀ ਚਾਬੀ ਦੀ, ਬਿਰਧ ਸਰੀਰ ਹੋ ਗਿਆ ਸੀ ਬਾਬਾ ਗੁਰਭਜਨ ਸਿੰਘ ਜੀ ਦਾ, ਪੱਖੀ ਝੱਲਣ ਦੀ ਹੱਥੀ ਅਤੇ ਮੁੱਠੀ ਚਾਪੀ ਕਰਨ ਦੀ, ਪੈਰ ਘੁੱਟਣ ਦੀ ਸੇਵਾ ਉਹਨੇ ਲਈ ਹੋਈ ਸੀ। ਗੜਬਈ ਸੀ ਮਹਾਂਪੁਰਸ਼, ਬੜੀ ਲਗਨ ਨਾਲ। ਇੱਕ ਦਿਨ ਮਹਾਂਪੁਰਸ਼ ਇੰਨੇ ਖੁਸ਼ ਹੋਏ, ਕਹਿੰਦੇ ਭਾਈ ਕਿੰਨੇ ਸਾਲ ਹੋ ਗਏ ਤੈਨੂੰ, 15 ਸਾਲ ਹੋ ਗਏ ਤੂੰ ਸਾਡੇ ਮੰਜੇ ਦੇ ਥੱਲੇ ਹੀ ਪੈਂਦਾ ਵਾ, ਗੁਰਮੁਖ ਸਿਆ ਉੜੀਸਿਆ, ਮੰਗ ਜੋ ਕੋਈ ਤੇਰੀ ਕੋਈ ਇੱਛਾ ਤਾਂ ਦੱਸ, ਸੰਕਲਪਾਂ ਦਾ ਪੂਰਾ ਕਰ ਦਾਂਗੇ ਹੁਣੇ। ਉਹ ਕਹਿਣ ਲੱਗਾ ਮਹਾਂਪੁਰਸ਼ੋ ਕੋਈ ਜ਼ਰੂਰਤ ਨਹੀਂ, ਤੁਹਾਡੀ ਕਥਾ ਸੁਣ ਸੁਣ ਕੇ ਇੰਨਾ ਆਨੰਦ ਬਾਣੀ ਦਾ ਆਇਆ ਵੀ ਕੋਈ ਖਾਸ ਹੀ ਨਹੀਂ ਦੁਨੀਆ ਦੀ ਰਹੀ, ਕੋਈ ਜ਼ਰੂਰਤ ਨਹੀਂ ਮਹਾਂਪੁਰਸ਼ਾਂ ਦੇ ਨਹੀਂ। ਕਹਿੰਦਾ ਬਸ ਇੱਕੋ ਜ਼ਰੂਰਤ ਆ ਵੀ ਜਿੱਥੇ ਤੁਸੀਂ ਜਾਣਾ ਨਾ ਸਰੀਰ ਛੱਡ ਕੇ ਮੈਨੂੰ ਸੱਚਖੰਡ ਨਾਲ ਹੀ ਲੈ ਜਾਓ, ਜਿਹੜੇ ਸੱਚਖੰਡ ਦੀਆਂ ਬਾਤਾਂ ਪਾਉਂਦੇ ਆ ਨਾ ਕਥਾ, ਇੰਨੀ ਉੱਚੀ ਅਵਸਥਾ ਸੱਚਖੰਡ ਵਸਾ ਨਿਰੰਕਾਰ, ਮੈਨੂੰ ਉੱਥੇ ਨਾਲ ਹੀ ਲੈ ਜਾਓ ਮਹਾਂਪੁਰਸ਼, ਮੇਰੇ ਕੋਈ ਦੁਨੀਆ ਨਹੀਂ। ਮਹਾਂਪੁਰਖ ਕਹਿੰਦੇ ਮਹਾਰਾਜ ਨੂੰ, ਸੋ ਕਲਗੀਧਰ ਜੀ ਨੂੰ ਪਾਇਆ ਅਤੇ ਇਸੇ ਤਰ੍ਹਾਂ ਮਿਲੂਗਾ, ਇਹ ਵਚਨ ਕੀਤਾ ਉਹਦੇ। ਇਹ ਵੀ ਲਿਖਿਆ ਵੀ ਸਰਬੰਸ ਦਾਨ ਕਰਨਾ ਪੈਂਦਾ ਸੱਚਖੰਡ ਵਿੱਚ, ਫਿਰ ਜਾਣਾ ਪੈਂਦਾ ਵੀ ਉਹਨੇ ਉਸੇ ਵੇਲੇ। ਇਹ ਵੀ ਲਿਖਿਆ ਖਾਲਸਾ ਜੀਵਨ ਵਿੱਚ ਵੀ ਜੋਧ ਕੋਲ ਟਰੰਕ ਸੀ, ਕੱਪੜੇ ਸੀ ਵਿਚਾਰੇ ਕੋਲ, ਪੈਸੇ ਤੋਂ ਜਮ੍ਹਾਂ ਹੋ ਹੈ ਹੀ ਨਹੀਂ ਸੀਗੇ, 2 ਰੁਪਈਏ ਵੀ ਕਈਆਂ ਲਿਖੇ ਆ ਇੱਕ 'ਚ, ਵੀ ਉਹ ਲਿਆ ਕੇ ਸਾਰਾ ਕੁਝ ਮਹਾਂਪੁਰਸ਼ਾਂ ਨੂੰ। ਕਹਿੰਦਾ ਵੀ ਸਰੀਰ ਤਾਂ ਮੇਰਾ ਪਹਿਲਾਂ ਹੀ ਤੁਹਾਡੀ ਸੇਵਾ 'ਚ ਲੱਗਾ ਹੋਇਆ, ਮੇਰੇ ਕੋਲ ਤਿਆਰ ਹੈ ਸਰਬੰਸ ਵੀ ਦਾਨ। ਫਿਰ ਮਹਾਂਪੁਰਸ਼ ਕਹਿੰਦੇ ਵੀ ਲੈ ਮਹਾਰਾਜ ਨੂੰ ਪਾਇਆ ਤਾਂ ਉਹਦੇ ਨਾਲ ਇਹ ਬਚਨ ਕੀਤਾ ਸੀ ਜੋ ਗੜਬਈ ਸੀ, 15 ਸਾਲ ਜੀ ਨੇ ਸੇਵਾ ਕੀਤੀ। ਭਾਈ ਗੁਰਮੁਖ ਸਿੰਘ ਉਹਦਾ ਨਾਂ ਰੱਖਿਆ, ਅੰਮ੍ਰਿਤ ਛਕਾ ਕੇ ਹਿੰਦੂ ਘਰਾਣੇ 'ਚ ਸੀ, ਉੜੀਸਾ ਕਰਕੇ ਉਹਨੂੰ ਉੜੀਸਾ ਹੀ ਕਹਿੰਦੇ ਸੀ, ਉੜੀਸੇ ਦਾ। ਅਤੇ ਉਹਨੇ ਸਾਧ ਸੰਗਤ ਜੀ ਉਹ ਵੀ ਉੱਥੇ ਹੀ ਸੀ, ਜਦੋਂ ਮਹਾਂਪੁਰਸ਼ ਸਰੀਰ ਛੱਡਦੇ ਆ ਸ਼ਾਮ, ਪਹਿਲਾਂ ਠੀਕ ਹੋ ਗਏ 2:10 'ਤੇ, ਅਚਾਨਕ ਗਰਮੀ ਬਹੁਤ ਸੀ, ਪਹਿਲਾਂ ਮੀਂਹ ਪੈਣ ਲੱਗ ਗਿਆ ਬੂੰਦਾਬਾਂਦੀ, ਬਰਾਂਡੇ ਵਿੱਚ ਸ਼ਾਹ ਦਲੀਪ ਸਿੰਘ ਦੇ ਬਰਾਂਡੇ 'ਚ ਮੂਹਰੇ ਕਮਰੇ ਦੇ ਆਸਣ ਸੀ, ਸੋ ਮਹਾਂਪੁਰਖਾਂ ਦਾ ਪਲੰਘਾ ਸੀ, ਵੱਡਾ ਪਲੰਘਾ ਹੁੰਦਾ ਸੀ। ਅਤੇ ਮੀਂਹ ਪੈਣ ਲੱਗ ਗਿਆ ਅਤੇ ਬਹੁਤ ਜ਼ੋਰ ਦੀ ਹਨੇਰੀ ਆਈ, ਸਖ਼ਤ ਹਨੇਰੀ। ਮਹਾਂਪੁਰਸ਼ ਕਹਿੰਦੇ ਵੀ ਸਾਡਾ ਮੰਜਾ ਅੰਦਰ ਕਰ ਦਿਓ।
ਤਾਂ ਉਸ ਵੇਲੇ ਇਹ ਵੀ ਨਾਲ ਬਚਨ ਕਰ ਦਿੱਤਾ ਸੰਤ ਕਰਤਾਰ ਸਿੰਘ ਜੀ ਕੋਲ ਹੀ ਸੀ ਕਿ ਅਸੀਂ ਮੰਜੇ ਤੋਂ ਉਤਰਨਾ ਨਹੀਂ, ਆਈ ਚੁੱਕੇਗਾ। ਤਾਂ ਉਸ ਵੇਲੇ ਸਿੰਘ ਲੈ ਗਏ ਮੰਜਾ, ਗਾਂਹ ਕੀਤਾ ਡਿਊਟੀ ਦੇ ਵਿੱਚ, ਉੱਥੇ ਵੀ ਵਾਛੜ ਆ ਰਹੀ ਸੀ, ਸਟੇਜ ਹਨੇਰੀ ਸੀ, ਰਾਤ ਸੀ। ਸੋ ਸਾਧ ਸੰਗਤ ਜੀ, ਸੋ 15 ਹਾੜ ਦੀ ਦਰਮਿਆਨੀ ਰਾਤ, ਅਤੇ ਮਹਾਂਪੁਰਸ਼ ਕਹਿਣ ਲੱਗੇ ਸਾਡਾ ਮੰਜਾ ਸੁਅੰਦਰ ਕਰ ਦਿਓ, ਅਸੀਂ ਉਤਰ ਨਹੀਂ ਸਕਦੇ, ਐਂ ਕਰ ਦਿਓ। ਅਤੇ ਉਹ ਦਰਵਾਜ਼ਾ ਛੋਟਾ ਸੀ, ਪਲੰਘਾ ਵੱਡਾ ਸੀ। ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਹੱਸ ਕੇ ਕਹਿਣ ਲੱਗੇ, ਮਹਾਂਪੁਰਸ਼ੋ, ਜਾਂ ਤਾਂ ਦਰਵਾਜ਼ਾ ਵੱਡਾ ਕਰ ਦਿਓ ਜਾਂ ਫਿਰ ਪਲੰਘਾ ਛੋਟਾ ਕਰ ਦਿਓ। ਇਹ ਸੁਣ ਕੇ ਮਹਾਂਪੁਰਸ਼ ਕਹਿੰਦੇ, ਵਾਹ ਭਾਈ ਵਾਹ, ਮੈਂ ਸਾਰੀ ਜ਼ਿੰਦਗੀ ਕਰਾਮਾਤ ਨਹੀਂ ਦਿਖਾਈ ਆਪਦੇ ਵਾਸਤੇ, ਅਤੇ ਅੱਜ ਮੈਂ ਕਰਾਮਾਤ ਦਿਖਾ ਦਵਾਂ। ਇਹ ਨਹੀਂ ਕਦੇ ਹੋਵੇਗਾ, ਇੱਥੇ ਹੀ ਰਹਿਣ ਦਿਓ, ਤੁਸੀਂ ਸਾਡੀ ਭਰ ਕਰਦੇ ਹਾਂ। ਫਿਰ ਚੁੱਪ ਹੋ ਗਏ ਮਹਾਂਪੁਰਸ਼। ਅਖੀਰ ਸਾਧ ਸੰਗਤ ਜੀ, ਫਿਰ ਬਲੱਡ ਪ੍ਰੈਸ਼ਰ ਦਾ ਦੌਰਾ ਮਹਾਂਪੁਰਸ਼ਾਂ ਨੂੰ ਪਿਆ, ਸਰੀਰ ਢਿੱਲਾ ਹੋ ਗਿਆ। ਮਹਾਂਪੁਰਖਾਂ ਨੂੰ ਦਵਾਈ ਦਿੱਤੀ ਗਈ, ਗੋਲੀ ਦਿੱਤੀ ਗਈ, ਡਾਕਟਰ ਨੇ ਦਿੱਤੀ, ਟੀਕਾ ਵੀ ਲਾਇਆ, ਕੁਝ ਠੀਕ ਹੋ ਗਏ। ਫਿਰ ਤੇਜ਼ ਹੋ ਗਿਆ ਸਾਹ, ਇੰਨਾ ਜ਼ਿਆਦਾ ਤੇਜ਼ ਹੋ ਗਿਆ 2:30 ਦੇ ਕਰੀਬ, ਕਿ ਮਹਾਂਪੁਰਖ ਉੱਚੀ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨ ਲੱਗ ਪਏ। ਫਿਰ ਕਿਹਾ ਸਾਰੇ ਸਿੰਘ, 34 ਦੇ ਕਰੀਬ ਸਿੰਘ ਕੋਲ ਸੀ, ਅਤੇ ਭਾਈ ਗੁਰਮੁਖ ਸਿੰਘ ਅੜੀਸਾ ਉਹਨਾਂ ਦੀ ਬੰਬੀ 'ਤੇ ਬਾਹਰ 3 ਫਰਲਾਂਗ ਦੀ ਜੋ ਖੇਤਾਂ ਵਿੱਚ ਉੱਥੇ ਸੁੱਤੇ ਹੋਏ ਸੀ, ਉੱਥੇ ਹੀ ਲਾਂਗਰੀ ਭਾਈ ਨਾਜਰ ਸਿੰਘ ਆਦਿ ਕਈ ਸਿੰਘਾਂ ਦੇ ਆਸਣ ਸੀ ਬੰਬੀ 'ਤੇ, ਉਹ ਉੱਥੇ ਪਏ ਨੇ ਭਾਈ ਗੁਰਮੁਖ ਸਿੰਘ ਉੜੀਸਾ ਜਿਨ੍ਹਾਂ ਨਾਲ ਬਚਨ ਹੋਇਆ ਬਾਹਰ ਖੇਤ। ਅਤੇ 34 ਸਿੰਘ ਕੋਲ ਆ, ਜਦੋਂ ਵੇਖਿਆ ਮਹਾਂਪੁਰਖ ਢਿੱਲੇ ਹੋ ਗਏ, ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਮਹਾਂਪੁਰਖਾਂ ਕੀਤਾ। ਅਖੀਰ ਕਹਿਣ ਲੱਗੇ ਵੀ ਸਰੀਰ ਸਿੰਘੋ ਬੇਕਾਬੂ ਹੋਣ ਲੱਗਾ, ਬੇਕਾਬੂ ਹੋ ਗਿਆ। ਇਹ ਕਹਿੰਦਿਆਂ ਸਾਰੇ ਸਿੰਘਾਂ ਨੂੰ ਵੇਖ ਕੇ ਦੁਆਲੇ ਖੜਿਆਂ ਨੂੰ ਬੈਰਾਗ ਵਿੱਚ ਖੜ੍ਹੇ ਸੀ ਵੀ ਸ਼ਾਇਦ ਠੀਕ ਹੋ ਜਾਣ, ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਮਹਾਂਪੁਰਖ ਚੁੱਪ। ਸਾਰੇ ਸਿੰਘ, ਸੰਤ ਕਰਤਾਰ ਸਿੰਘ, ਭਾਈ ਬਾਬਾ ਠਾਕੁਰ ਸਿੰਘ ਜਾਣ ਵੇਖੀਏ ਤਾਂ ਸਹੀ ਹੈ, ਸੋ ਇੱਕਦਮ ਚੁੱਪ ਹੋ ਗਏ। ਜੋ ਵੇਖਿਆ ਹੌਲੀ ਹੌਲੀ ਸਵਾਸ ਠੰਡੇ ਹੁੰਦੇ ਹੁੰਦੇ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਮੱਠੀ ਹੋ ਗਈ ਸੀ, ਮਹਾਂਪੁਰਖ ਜੋਤੀ ਜੋਤ, ਵਾਹਿਗੁਰੂ ਦੀ ਬ੍ਰਹਮ ਜੋਤ ਵਿੱਚ ਆਪਣੀ ਜੋਤ ਲਾ ਲਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਾ ਸਦ ਕੁਰਬਾਨ। ਇਉਂ ਮਹਾਂਪੁਰਸ਼ 2:10 'ਤੇ 15 ਹਾੜਨ ਅੰਮ੍ਰਿਤ ਵੇਲੇ, ਜਿੱਥੇ ਭੋਰਾ ਬਣਿਆ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹੇਠਾਂ ਨੀਵਾਂ ਹੋ ਗਿਆ, ਉੱਪਰ ਫਿਰ ਮਹਾਂਪੁਰਖਾਂ ਨੇ ਸਥਾਨ ਬਣਾਇਆ, ਸੱਚਖੰਡ ਗਮਨ ਉੱਥੇ ਕੀਤਾ ਮਹਾਂਪੁਰਸ਼ਾਂ ਨੇ। ਅਤੇ ਉਹਨੂੰ ਉੱਧਰ ਆਵਾਜ਼ ਵੱਜ ਪਏ, ਹੜਬੜਾ ਕੇ ਉੱਠਿਆ ਇੱਕੋਦਮ, ਕਹਿੰਦਾ ਮੈਨੂੰ ਮਹਾਂਪੁਰਸ਼ ਆਵਾਜ਼ਾਂ ਮਾਰਦੇ ਆ, ਖਾਲਸਾ ਜੀ ਵੀ ਆ ਚੱਲੀਏ, ਆ ਚੱਲੀ ਗੁਰਮੁਖ ਸਿੰਘਾਂ ਆ ਚੱਲੀਏ ਸੱਚਖੰਡ ਨੂੰ। ਕਹਿੰਦਾ ਮੈਨੂੰ ਆਵਾਜ਼ਾਂ ਆਈਆਂ ਉਹ ਸਿੰਘਾਂ ਦੇ, ਤੈਨੂੰ ਐਵੇਂ ਸੁਪਨਾ, ਤੈਨੂੰ ਭੁਲੇਖਾ ਪੈ ਗਿਆ, ਮਹਾਂਪੁਰਸ਼ ਤਾਂ ਇਸ ਵੇਲੇ ਬਰਾਜੇ ਹੋਏ ਨਹੀਂ ਹੋਣਗੇ, ਉਹ ਤਾਂ ਉੱਥੇ ਬਰਾਜੇ ਹੋਏ ਨੇ। ਤਾਂ ਉਹਨੇ ਕਿਹਾ ਨਹੀਂ, ਉਹਨੂੰ ਸ਼ਾਂਤੀ ਨਹੀਂ ਆਈ। ਉਹ ਉੱਠ ਕੇ ਜਦੋਂ ਆਇਆ ਉੱਥੇ, ਅਤੇ ਸਾਰੇ ਸਿੰਘ ਬੈਰਾਗ ਵਿੱਚ ਸੀ, ਉਹਨਾਂ ਦੱਸਿਆ ਵੀ ਮਹਾਂਪੁਰਸ਼ ਤਾਂ ਸੱਚਖੰਡ ਗਮਨ ਕਰਕੇ ਫਤਿਹ ਬੁਲਾ ਗਏ। ਬੜਾ ਬੈਰਾਗ ਆਇਆ, ਕੁਛ ਨਹੀਂ ਖਾਧਾ ਪੀਤਾ ਉਹਨੇ, ਵੀ ਮੈਂ ਤਾਂ ਨਾਲ ਜਾਣਾ ਸੀ, ਮੈਨੂੰ ਤਾਂ ਆਵਾਜ਼ ਮਾਰੀ ਹੈ ਮਹਾਂਪੁਰਸ਼ ਗੁਪਤ ਰੂਪ ਵਿੱਚ, ਸੱਚ ਹੋ ਗਿਆ, ਮੇਰੇ ਨਾਲ ਤਾਂ ਵਾਅਦਾ ਹੋਇਆ ਸੀ। ਉਹਨੇ ਕੇਵਲ ਲੱਸੀ ਛਕੀ ਸੀ, ਅਗਲੇ ਤੀਜੇ ਦਿਨ ਜਾ ਕੇ ਕੀਰਤਪੁਰ ਸਾਹਿਬ ਕਿਹਾ ਸੀ ਸਾਡਾ ਸੰਸਕਾਰ ਕਰਨਾ ਪਾਤਾਲਪੁਰੀ, ਮਹਾਂਪੁਰਸ਼ਾਂ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਕਿਹਾ ਸੀ, ਹੈੱਡ ਗ੍ਰੰਥੀ ਭਾਈ ਮੋਹਨ ਸਿੰਘ ਜੀ ਉਹਨਾਂ ਨੂੰ ਕਹਿ ਦਿੱਤਾ, ਹਰਿਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਰਹੇ ਉਹਨਾਂ ਉਹਨਾਂ ਦੀ ਭੂਆ ਦੇ ਪੁੱਤ, ਉਹਨਾਂ ਨੂੰ ਵੀ ਕਿਹਾ ਸੀ ਵੀ ਉੱਥੇ ਕਰਨਾ। ਉਹਦੇ ਮੁਤਾਬਕ ਉੱਥੇ ਮਹਾਂਪੁਰਖਾਂ ਦਾ ਸਾਰਾ ਪੰਥ ਉੱਥੇ ਇਕੱਠਾ ਸੀ, ਸਲਾਮੀ ਵੀ ਦਿੱਤੀ ਗਈ, ਚਿਖਾ ਸੁੰਦਰ ਬਣਾਈ ਗਈ ਚੰਦਨ ਦੀ, ਮਹਾਂਪੁਰਖਾਂ ਸਿੰਘਾਂ ਦੇ ਪਹਿਰੇ ਲੱਗੇ। ਭਾਈ ਗੁਰਮੁਖ ਸਿੰਘ ਉੜੀਸਾ ਨੇ ਇਹਨੇ ਬਰਾਗ 'ਚ ਸੀ, ਆਪ ਜਪਜੀ ਸਾਹਿਬ ਦਾ ਪਾਠ ਕਰਕੇ ਕੀਰਤਨ ਸੋਹਲਾ ਕਰਕੇ ਆਪ ਹੀ ਇਸ਼ਨਾਨ ਪਾਨ ਕਰਕੇ ਦਰਿਆ 'ਚ, ਅਤੇ ਉਹ ਠੀਕ ਕਰਦੇ ਕਰਦੇ ਨੇ ਜਦੋਂ ਲਾਂਬੂ ਲੱਗ ਗਿਆ ਸੀ, ਮਹਾਂਪੁਰਸ਼ਾਂ ਦੀ ਚਿਖਾ ਨੇ ਉਹਨਾਂ ਦੇ ਸਪੁੱਤਰਾਂ ਨੂੰ ਲਾਹ ਦਿੱਤਾ। ਅਤੇ ਉਸ ਵੇਲੇ ਉਦੋਂ ਹੀ ਪਤਾ ਲੱਗਾ ਜਦੋਂ ਉਹਨੇ ਛਾਲ ਮਾਰ ਕੇ ਅੱਧੀ ਬੜੀ ਹੀ ਚਿਖਾ, ਮਹਾਂਪੁਰਖਾਂ ਦਾ ਸਰੀਰ ਥੋੜ੍ਹਾ ਜਿਹਾ ਨੰਗਾ ਸੀ, ਉਹਨੂੰ ਜੱਫਾ ਪਾ ਲਿਆ ਗਿਆ, ਇਹ ਡੀਲ ਵੀ ਜੱਫਾ ਪਾ ਲਿਆ ਘੁੱਟ ਕੇ।
ਜਦੋਂ ਉਹਨੂੰ ਰੌਲਾ ਪਿਆ ਵੀ ਕੋਈ ਸਿੰਘ ਛਾਲ ਮਾਰ ਗਿਆ। ਹੰਤ ਕਰਤਾਰ ਸਿੰਘ ਜੀ ਖਾਲਸਾ ਗਏ ਸੋ ਪਾਸੇ ਸੀ, ਉਸ ਵੇਲੇ ਦੌੜ ਕੇ ਗਏ ਉਹਨਾਂ ਜਾਂਦਿਆਂ ਨੂੰ, ਉਹਦਾ ਦਾੜਾ ਅਤੇ ਦਸਤਾਰ ਨੂੰ ਅਗਨੀ ਪੈ ਗਈ ਸੀ ਅਤੇ ਸਿਰ ਤਾਂ ਚੁੱਕਿਆ ਸੀ, ਕੋਈ ਹਾਏ ਸੀ ਨਹੀਂ ਐਸੀ ਨਾ। ਮੰਮਾ ਪੁਰਸ਼ ਕਹਿੰਦੇ ਹੁਣ ਨਾ ਕੱਢੇ ਹੋਏ, ਇੱਕ ਸਿੰਘ ਨੇ ਪਰਨਾ ਸੋ ਚਰਨਾਂ ਨੂੰ ਪਾ ਕੇ ਪੈਰ ਨੂੰ ਲੱਗਾ ਸੀ ਖਿੱਚਣ ਚਿਖਾ ਦੇ ਵਿੱਚ, ਵੱਡੀ ਚਿਖਾ ਸੀ ਨਾ ਬਲ। ਸੰਤ ਬਾਬਾ ਕਰਤਾਰ ਸਿੰਘ ਦੇ ਹੁਣ ਨਿਭ ਗਈ, ਹੁਣ ਨਹੀਂ ਸਿੰਘ ਉਹ ਕੱਢਣਾ ਕਿ ਜਦੋਂ ਵੇਖਿਆ ਵੀ ਕੋਈ ਹਾਏ ਸੀ ਨਹੀਂ, ਜੱਫਾ ਪਾਇਆ 'ਚ ਉਹ ਤਾਂ ਛੱਡ ਨਹੀਂ ਰਿਹਾ ਇੰਨੀ ਅੱਗ। ਇਹ ਇਉਂ ਸਾਧਸੰਗ ਜੀ ਉਹਨਾਂ ਦੇ ਨਾਲ, ਜਿਸ ਪਿਆਰੇ ਸੋ ਨੇਹ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਚਨ ਗੁਰਮੁਖਾਂ ਨੇ ਪੂਰੇ ਕੀ ਕਿ ਜਿਸ ਪਿਆਰੇ ਸੋ ਨੇਹ ਤੇ ਸਾਗਾ ਮਰ ਚੱਲੀਆ, ਤ੍ਰਿਗ ਜੀਵਨ ਸੰਸਾਰ ਤਾਕਾ ਪਾਛਾ ਜੀਵਣਾ। ਭਾਈ ਗੁਰਮੁਖ ਸਿੰਘ ਜੀ ਉੜੀ ਸੀ ਉਹ ਆਪਣੀ ਨਿਭਾ ਕੇ ਨਾਲ ਹੀ ਸੱਚਖੰਡ ਚਲੇ। ਉਹਨਾਂ ਦੇ ਨਾਂ 'ਤੇ ਗੁਰਮੁਖ ਮਾਰਗ ਰੋਡ ਆ ਜਿਹੜਾ ਗੁਰਦੁਆਰੇ ਨੂੰ ਸਿੱਧਾ ਜਾਂਦਾ, ਦਮਦਮੀ ਟਕਸਾਲ ਦੇ ਪ੍ਰਮੁੱਖ ਸਥਾਨ। ਸੋ ਅੰਮ੍ਰਿਤਸਰ ਵਾਲੇ ਰੋਡ ਤੋਂ ਮਹਿਤਾ ਚੌਂਕ ਅਤੇ ਅੰਮ੍ਰਿਤਸਰ ਰੋਡ ਤੋਂ ਜਿਹੜਾ ਸੋ ਗੁਰਦੁਆਰੇ ਨੂੰ ਸਿੱਧਾ ਆਉਂਦਾ ਉਹ ਰੋਡ ਉਹਦੇ ਨਾਂ 'ਤੇ ਹੈ, ਗੁਰਮੁਖ ਸਿੰਘ 'ਤੇ, ਅਤੇ ਸਰਾਮ ਵੀ ਉਹਦੇ ਨਾਂ 'ਤੇ ਜਿੱਥੇ ਮੈਨੂੰ 5 ਸਾਲ ਮੈਨੂੰ ਝਾੜੂ ਮਾਰਨ ਦੀ ਸੇਵਾ ਦਿੱਤੀ। ਗੁਰਮੁਖ ਨਿਵਾਸ ਵਿੱਚ ਮਹਾਰਾਜ ਨੇ ਮੈਨੂੰ ਸੇਵਾ, ਜਦੋਂ ਵਿੱਦਿਆ ਪੜ੍ਹਦੇ ਸੀ ਉੱਥੇ ਬਿਸਤਰੇ ਸੰਭਾਲਣ ਦੀ ਸੇਵਾ ਦਿੱਤੀ ਸੀ ਉਹ ਗੁਰਮੁਖ ਸਿੰਘ। ਐਸੇ ਮਹਾਂਪੁਰਖ 'ਚ ਉਹਨੂੰ ਨਾਲ ਲੈ ਗਏ ਸੱਚਖੰਡ, ਅਤੇ ਮਹਾਂਪੁਰਖਾਂ ਨੇ ਬੇਅੰਤ ਜੀ ਦਾਨ ਦਿੱਤਾ, ਜਿਹਨਾਂ ਬਾਰੇ ਬਾਣੀ ਨੇ ਕਿਹਾ ਕਿ ਹਰ ਇੱਕ ਸਹੱਥ ਆਇਆ ਬਰਸਾਣੇ ਬਹੁ ਤੇਰੇ, ਤਿਸ ਲੱਗ ਮੁਕਤ ਭਏ ਘਨੇਰੇ। ਉਹਦੇ ਨਾਲ ਲੱਗ ਘਨੇਰੇ ਬਹੁਤੇ ਮੁਕਤ, ਇੱਕ ਦੇ ਹੱਥ ਆਉਂਦਾ ਸੋ ਬ੍ਰਹਮ ਗਿਆਨੀ ਇੱਕ ਅੱਧਾ ਹੁੰਦਾ ਹੈ, ਪਰ ਪੂਰਾ ਦੇ ਪੂਰ ਲੰਘਾਉਣ ਦਾ ਕਿੰਨੇ ਸਿੰਘ ਉਦੋਂ ਪੜ੍ਹੇ ਅਤੇ ਹੁਣ ਤੱਕ ਉੱਥੇ ਮੇਰੇ ਵਰਗੇ ਨਚੀਜ਼ ਜਿਹੜੇ ਸੀ, ਵਿੱਦਿਆ ਪੜ੍ਹੀ, ਬਾਣੀ ਦੀ ਸੰਥਿਆ ਕੀਤੀ, ਬਖਸ਼ਿਸ਼ਾਂ ਹੋਈਆਂ, ਕਿੰਨੇ ਸਿੰਘਾਂ 'ਤੇ ਕੋਈ ਗਿਣਤੀ ਵਿੱਚ। ਐਸੇ ਮਹਾਂਪੁਰਖ ਜਨ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਨ ਮਿਲਾਏ। ਕੁੱਲ ਉਮਰ ਆਪ ਜੀ ਦੀ 67 ਸਾਲ 4 ਮਹੀਨੇ 18 ਦਿਨ, ਜਿਹਦੇ ਵਿੱਚੋਂ 40 ਸਾਲ ਦੇ ਕਰੀਬ ਇਕੱਲਾ ਪ੍ਰਚਾਰ ਹੀ ਵਿਚਰ ਕੇ ਕੀਤਾ, ਕਥਾ ਕੀਤੀ, ਪਾਠੀ ਬਣਾਏ, ਗਿਆਨੀ ਬਣਾਏ, ਆਪਣੇ ਘਰ ਨਹੀਂ ਗਏ। ਜਦੋਂ ਇੱਕ ਵਾਰ ਆ ਕੇ ਮੁਖੀ ਬਣ ਕੇ ਘਰ ਨਹੀਂ ਵੇਖਿਆ, ਪਿੰਡ ਨਹੀਂ ਮੁੜ ਕੇ ਵੇਖਿਆ, ਪਰ ਸਾਰਾ ਹਿੰਦੁਸਤਾਨ ਅਤੇ ਸਾਰਾ ਪਾਕਿਸਤਾਨ ਮਹਾਂਪੁਰਖਾਂ ਵਿਚਰ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਨਿਹਾਲ ਕੀਤਾ, ਕਥਾ ਸੁਣਾ ਕੇ ਗੁਰਮੁਖ ਪੈਦਾ ਕੀਤੇ, ਵਿਦਵਾਨ ਪੈਦਾ ਕੀਤੇ, ਜਿਹੜੇ ਅੱਜ ਤੱਕ ਵਿੱਦਿਆ ਗਾਂ ਦੀ ਗਾਂ ਵਾਲੇ। ਸੋ ਐਸੇ ਮਹਾਂਪੁਰਸ਼ ਉਹਨਾਂ ਦੀ 57ਵੀਂ ਬਰਛੀ ਸੀ ਅੱਜ, ਨਮਸਕਾਰ ਹੈ। ਅਤੇ ਜਨਾਂ ਨੂੰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ।

ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ

ਹਰੇ ਜਿਨ ਕੰਨ ਧਨ ਹਰ ਨਾਮਾ ਪ੍ਰਵਾਨ ਗਣੀ ਸੇ ਆਏ ਸਫਲ ਤਿਨਾ ਕੇ ਕਾਮਾ ਜਨਮ ਮਰਨ ਦੋਹੁ ਮਹਿ ਨਾਹੀ ਜਨ ਪਰ

ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਧ ਪਰਿਤੇ ਤਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਾ ਦੀਆ ਇਹ ਕਲ ਬੁਲਾਈ ਰੱਖ ਲਈਏ ਤਿਨ ਰੱਖਣ ਹਾਰ ਸਭ ਵਿਆਜ ਮਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਇ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਣਾ ਹੋਣਾ ਤੂੰ ਨਹਿ ਟੁੱਟੈ ਨਿਤਨ ਜਾਹੀ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵੋ ਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਮੀਤ। ਸੋਹੇਲਾ ਰਾਗਾਉੜੀ ਜੀਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਗੁਰ ਕੀਰਤ ਆਖੀਐ ਕਰਤੇ ਕਹੋ ਵਿਚਾਰੋ ਤਿਤ ਕਰ ਗਾਓ ਸੋਹੇਲਾ ਸਿਵਰਹੁ ਸਿਰਜਨ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਕਾ ਦੇਵਣ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿੱਤਰ ਪਾਲੋ ਤੇ ਸੱਜਣ ਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾਉ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਪਵਨੋ ਰਾਸਾ ਮੁਰਦਾ ਪਹਿਲਾ ਛੇ ਅਖ ਹਰੋ ਛੇ ਗੁਰੂ ਛੇ ਉਪਦੇਸੋ ਗੁਰ ਗੁਰ ਏਕੋ ਵੇਸ਼ ਅਨੇਕੋ ਬਾਬਾ ਜੈ ਕਰਤਾ ਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ। ਸੋ ਇਤ ਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਔਰ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਪਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚਾਂਦੀ ਪੱਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲ ਆਣ ਲਓ ਪਾਵਨ ਚਵਰੋ ਕਰੇ ਸਗਲ ਬਨ ਰਾਜ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਰਹਤਾ ਸੁਦਵਾਦਨ ਤੇਰੀ ਰਹਾਉ। ਸਹਿਸਤਾਵ ਨੈਨ ਨਨ ਨੈਨ ਹੈ ਹੈ ਤੋਹੇ ਕਉ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਰੰਗ ਬਿਨ ਸਹਿਸਤਵ ਗਲ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਕ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੂ ਕੋ ਹੋਏ ਜਾਤੇ ਤੇਰਾ ਨਾ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਤੁਕਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧੂ ਜਾਣਿਆ ਤਿਨ ਅੰਤਰ ਹੋ ਮੈਂ ਕੰਡਾਹੇ ਜਿਉਂ ਜਿਉਂ ਚਲਹਿ ਚੁਲਹਿ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਖੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਸੁਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਬੀ ਮਹੱਲਾ ਪੰਜਵਾ। ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਹੇਲਾ ਆਉਦ ਘਟੈ ਦਿਨ ਸਰਾ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਓ।
ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਕੀ ਆਵੈ ਇਵ ਰਸ ਅਕਥ ਕਥਾ ਵਤਨ ਜਾਨੀ ਜਾਕੋ ਆਏ ਸੋਇ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

பாத்திரம் நீ சொல்லு.

0: ਬੰਦਾ ਜਿਹੜਾ ਸਮੈਲ ਅਗਲੇ ਵੀ ਖਾਂਦੇ ਰਹਿੰਦੀ ਹੈ ਫਿਰ ਅਗਲੇ ਫਰੰਟ ਵਾਲੇ
1: ਅਗਲੇ ਨੇ ਦੇਖ ਰੱਖਿਆ
2: ਬੰਦ ਕਰ ਕੁੱਕਰ ਦੀ ਪਾਇਆ ਨੀ
3: ਅੱਛਾ

Atau berdiri.

ਕੋਈ ਨਹੀਂ ਉਹ ਪਹਿਲਾਂ ਤੋਂ ਹਾਲੇ ਆ ਗਈ ਉਹ।

ਦਰਸ਼ਨ ਕਰਨਾ ਆਉ ਬਲਿਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਨੇਰੇ ਮਨ ਜੀਵੈ ਪ੍ਰਭ ਨਾਮ ਚੇਰੇ ਸੱਚ ਮੰਤਰ ਤੁਮਾਰਾ ਸੱਚ ਹੁਕਮ ਤੁਮਾਰਾ ਤਖਤ ਵਾਸੀ ਆਏ ਨਾ ਜਾਵੇ ਮੇਰਾ ਪ੍ਰਭ

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦਿ ਜਪੁ

चुप्पा चुप न हो गई। ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨੌਤਰੀ ਜੇ ਬੰਨਾ ਪ੍ਰੀਆ ਭਾਰੂ ਸਾਹਸ ਸਿਆਣ ਪਾਲਾ ਖੋਹੇ ਤੱਕ ਨ ਚੱਲੈ ਨਾਲ ਕਿ ਵਿਚਾਰਾ ਹੋਈ ਹੈ ਕਿ ਕੂੜਾ ਤੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੁਮੈ ਕਹਿ ਨਾ ਕੋਈ ਗਾਵੇ ਕੋ ਤਾਣੋ ਹੋਵੇ ਕਿਸੈ ਤਾਣ ਗਾਵੇ ਕੋ ਦਾਤੂ ਜਾਣਾ ਨਿਸਾਣ ਗਾਵੇ ਕੋ ਗੁੜਵੜਿਆਈਏ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਚ ਕਰੀ ਤਨ ਖੇਹ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥੱਕ ਪਾਹੀ ਚੁੱਕਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸਿਆ ਵੇ ਪ੍ਰਵਾਹ ਸਾਚਾ ਸਾਹ ਸਾਚ ਨਾਈ ਪਾਖੇ ਆ ਪਾਹੁ ਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੇ ਅੱਗੇ ਰੱਖੇ ਅੱਜ ਦਿਸਾ ਦਰਬਾਰ ਮਾਂ ਹੋ ਕੇ ਬੋਲ ਬੋਲੀ ਅੱਜ ਸੋਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਉੜਿਆ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰੂ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਏ ਗੁੰਜਦਾਨ ਗਾਵੀ ਐ ਸੁੜੀ ਐ ਮਰਣ ਕੀ ਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰੀ ਸਰ ਗੁਰ ਗੋਰਖ ਬ੍ਰਹਮ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨਾ ਜਾਏ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਸੁਣਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਪਾਣੀ ਕੇ ਨਾਈ ਕਰੀ ਜਿਤੇ ਸਿਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰਜਾ ਹੋਰ ਦਿਸੋੜੇ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਏ ਚੰਗਾ ਨਾ ਉਰ ਕਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੀਤਾ ਵਾਤਨ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਗੁਣ ਨਾ ਸੱਜਾਈ ਜੇ ਤਿਸ ਗੁਣ ਕੋਏ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸੁਖਾ ਕਾਲ ਨਾਨਕ ਭਗਤਾ ਸਭ ਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖਸਾਲਾ ਹਨੁਮਾਨ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਭੜਬੜ ਪਾਵਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹਾ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਏ ਮੰਨਾ ਜਮ ਕਾ ਸਾਥ ਮਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤਨ ਪ੍ਰਗਟ ਜਾਈ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸਿਧਿ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਹੈ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾ ਹਿਸਮਾਰ ਧੌਲ ਧਰਮ ਦਇਆ ਖਾ ਪੂਤ ਸੰਭੋਗਤਾ ਪ੍ਰਖਿਆ ਜਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਭਨਾਮ ਲਿਖ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਸ ਜਾਣਾ ਕਣ ਕੋ ਤਉ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
ਜੋ ਤੁਧ ਭਾਵੈ ਸਾਈ ਭਲੀਕਾ ਤੁਸਦਾ ਸਲਾਮ ਦ੍ਰਹਮਕਾਰੂ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹਪਕਸਰ ਅਸੰਖ ਮੁੱਲ ਵਿਲਾਇ ਤਾਰ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾ ਮਕੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਵਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਨਾਭੁ ਅਸੰਖ ਥਾਭੁ ਅਗਮ ਅਗਮ ਸੰਖ ਲੋ ਸੰਕਾਹਾ ਹਸਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸਤਯੋਗ ਵਖਾਣ ਜਿਨ ਇਹ ਲਿਖੇ ਤੇ ਸਿਰਣਾਹਿ ਜੇ ਪਰਮਾਹਿ ਦਿਵਤੇ ਪਾਹਿ ਜੇਤਾ ਕੀਤਾ ਤੀਤਾ ਨਾਉ ਬਿੰਡਾਵੈ ਨਾ ਹੀ ਕੁਥਾਉ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੂਤਾ ਉਤਰ ਸੋਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਵੋ ਤੀਰਥ ਤਾਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾੜੂ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਗੁਣ ਤੇਰੇ ਮੈਂ ਨਾ ਹੀ ਕੋਈ ਵਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਾਣੀ ਮਰਮਾਓ ਸਤ ਸੋ ਹਰ ਸਦਾ ਮਨ ਪਾਓ ਮਰਮਾਓ ਸਤ ਸੋ ਹਰ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਸੋ ਵੇਲਾ ਵਕਤ ਕਵਣ ਸੇ ਨਿਤਿ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਏ ਪੰਡਤੀ ਜੀ ਹੋਵੈ ਲੀਕ ਪੁਰਾਣ ਵਕਤ ਨ ਪਾਇਓ ਕਾਦੀ ਅੱਜ ਲਿਖਣ ਲਈ ਕੁਰਾਣ ਉੱਥੇ ਤਵਾਰ ਨਾ ਜੋਗੀ ਜਾਣਾ ਰੁਤਬਾ ਹੁਣ ਨ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਅੱਖ ਕਿਵਸਾ ਲਾਹੀ ਕਿਵਰ ਨਿਕਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਇਆ ਨਾਨਕ ਜੀ ਕੋ ਆਪੂ ਜਾਣਾ ਅੱਗਾ ਗਿਆ ਨਾ ਸੋ ਹੈ ਪਾਤ ਆਲਾ ਪਾਤ ਲੱਖ ਅੱਗਾ ਸਾ ਅੱਗਾ ਓੜਕ ਓੜਕ ਭਾਲ ਥੱਕੇ ਵੀਰ ਕਹਿਣਕ ਬਾਤ ਸਹਿ ਸੋ ਅਠਾਰਾਂ ਕਹਿਣਕ ਤੇ ਵਾਸਲੂ ਇੱਕ ਧਾਤ ਲੇਖਾ ਹੋਇ ਤਾਂ ਲਿਖੀਆ ਲੇਖਾ ਹੋਇ ਵਿਨਾਸ਼ ਨਾਨਕ ਉੱਡਾ ਆਖੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹਾ ਪਵਹਿ ਸਮੁੰਦ ਨਾ ਜਾਣੀਆ ਹਸਮਤ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਤਣ ਕੀੜੀ ਤੁਲ ਨਾ ਹੋਵਣੀ ਜੇ ਤਿਸਮਰ ਹੁਣ ਵਿਸਰੈ ਅੰਤ ਨਾ ਸਿਪਤੀ ਕਹਿਣ ਨਾਂਤ ਅੰਤ ਨਾ ਕਰਣਾ ਦੇਣ ਨਾਂਤ ਅੰਤ ਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਅੰਤ ਨ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਜੇਵੜ ਉੱਚਾ ਹੋਵੇ ਕੋਈ ਤਾਂ ਸੋਚੇ ਕੋ ਜਾਣਾ ਸੋਏ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੀ ਮੰਗਾ ਜੋ ਵਪਾਰ ਕੀਤੇ ਅਗਣਤ ਨਹੀਂ ਵਿਚਾਰੂ ਕੀਤੇ ਖੱਪ ਟੁੱਟਾ ਹੈ ਵੇਕਾਰੂ ਕੀਤੀ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤੇ ਆ ਦੁੱਖ ਭੁੱਖ ਸਦਮਾਰ ਇਹ ਪੇ ਦਾਤੇਰੀ ਦਾਤਾਰ ਬੰਦ ਖਲਾਸੀ ਭਾੜੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਆਖੈ ਹੰਸੇ ਭੇ ਕਈ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀਏ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੀ ਮੁਲ ਮੁਲ ਭਾਏ ਮੁਲਾ ਸੰਭਾਹੇ ਮੁਲ ਧਰ ਮੁਲ ਦੀਬਾਣ ਮੁਲ ਤਲ ਮੁਲ ਪ੍ਰਵਾਣ ਅਮੁਲ ਬਖਸੀ ਸਮੁਲ ਨਿਸਾਨ ਮੁਲ ਕਰ ਮੁਲ ਫਰਮਾਣ ਅਮੁਲ ਅਮੁਲ ਆਖੈ ਨਾ ਜਾਏ ਆਖਾ ਕ੍ਰਿਸ਼ਨ ਬੁਲਾਏ ਆਖੈ ਵੇਦ ਪਾਠ ਪੁਰਾਣੂ ਆਖੈ ਪੜਿਕਰਮ ਖਿਆਣੂ ਆਖੈ ਬ੍ਰਹਮੇ ਆਖੈ ਇੰਦੂ ਆਖੈ ਗੋਪੀਤਾ ਗੋਵਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁੰਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ
ਜੇ ਕੋ ਆਖੇ ਬੋਲ ਵਿਗਾੜੋ, ਤਲ ਕੇ ਅਸਰ ਗਾ ਵਾਰਾ ਗਾਵਾਰੋ, ਸੋ ਦਰ ਕਿਹਾ ਸੋ ਕਰਕੇ ਹਾਜਤ ਬੈ ਸਰਬ ਸੰਭਾਲੇ, ਵਾਜੀ ਨਾਦ ਅਨੇਕਾ ਸੰਖਾ ਕੀਤੀ ਵਾਵਣ ਹਾਰੇ, ਕੀਤੀ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ, ਗਾਵਹਿ ਤੁਹਨ ਪਾਵਣ ਪਾਣੀ ਵੈਸ਼ਨਤਰ ਗਾਵੈ ਰਾਜਾ ਧਰਮ ਦੁਆਰੀ, ਗਾਵਹਿ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ, ਗਾਵੈ ਹੀ ਸਰਵਰ ਮਾਜੇ ਵੀ ਸੋਣ ਸਦਸ ਬਾਰੀ, ਗਾਵੈ ਹੀ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੀ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ, ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀ ਕਰਾਰੇ, ਗਾਵਣ ਪੰਡਿਤ ਪੜ੍ਹ ਰੱਖੀ ਸਰ ਯੁਗ ਯੁਗ ਵੇਦਾਂ ਨਾਲੀ, ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ, ਗਾਵਣ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਦਰੋਂ ਗਾਵਹਿ ਜੋਤ ਭਾਵਣ ਰੱਤੇ ਤੇਰੇ ਪੱਗ ਤਰਸਾਲੇ, ਹੋਰ ਕੀਤੇ ਗਮ ਸੇ ਮੈਂ ਚਿਤਨਿਆ ਮਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਹੈ ਪੀਉ ਸੀ ਜਨ ਜਾਸੀ ਰਚਨਾ ਜਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨੋਂ ਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਹੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾਉ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ, ਆਦੇਸ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ, ਖੜਖੜ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਬਰਾ ਸਾਧ ਸੰਜੋਗ ਵਿਜੋਗ ਕਰਤ ਲਾਵਹਿ ਲਿਖੇ ਅਵੈ ਭਾਗ, ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਬੇਸ ਏਕਾ ਮਾਈ ਜੁਗਤ ਵਿਆਈ ਚੇਲੀ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਕਲਾਇ ਦੀ ਬਾਣ, ਜਿਵ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹ ਨਾਨਦ ਆਵੈ ਬਹੁਤਾ ਹੋ ਵਿਡਾਣ, ਆਦੇਸ਼ ਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਬੇਸ ਅਸਨ ਲੋਇ ਲੋਇ ਭੰਡਾਰੋ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਬੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਾਗੇੜਾ ਆ ਕੇ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਆ ਹੋਏ ਅਕੇਸ, ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਆਏ ਕੋੜੀ ਕੂੜਾ ਠੀਸ, ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁੱਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟਾ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ, ਉੱਤਮ ਨੀਚ ਨ ਕੋਏ, ਰਾਤੀ ਰੋਤੀ ਥਿੱਤੀ ਵਾਰ, ਪਾਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਉਤਨ ਕੇ ਨਾਮ ਅਨੇਕਾਨੰਤ ਕਰਮੀ।

ਧਰਮੋਂ ਗਿਆਨ ਖਣਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸ਼ਨਤਰ ਕੀਤੀ ਕਾਰ ਮਹੇਸੋ ਕੀਤੀ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਬੇਸੋ ਕੀਤੀ ਆਕਾਰ ਭੂਮੀ ਮਿਰ ਕੀਤੇ ਕੀਤੇ ਧੂ ਉਪਦੇਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਰ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਰ ਨਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਰਾਤ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋੜ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾ ਬਾਹੀ ਤਾ ਕਿ ਰੂਪ ਨਕ ਨੇ ਜਾਹੇ ਨਾ ਉਹੇ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਠ ਖੰਡ ਵਸੈ ਨਿਰੰਕਾਰੂ ਕਰ ਕਰ ਵਿਖੈ ਨਦਰ ਨਿਹਾਲੋ ਤਿੱਥੈ ਖੰਡ ਮੰਡਲ ਵਰਭਾਂਡੋ ਜੀ ਕੋ ਕਥਾ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰੋ ਜਿਵ ਜਿਵ ਹੁਕਮ ਤਿਵੈ ਤਿਵਕਾਰੋ ਵੇਖੈ ਵਿਕਸੈ ਕਰ ਵਿਚਾਰੋ ਨਾਨਕ ਕਥਨਾਓ ਕਰੜਾਉ ਸਾਰੋ ਜਾਤ ਉਪਾਹਾਰਾਓ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਭੌਖਣ ਲਗ ਤਪਤਾਓ ਭਾਂਡਾ ਭਾਵ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨਕਾਰੋ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰੋ ਸਤਿਗੁਰ ਪ੍ਰਸਾਦੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚੇਹਨ ਔਰ ਬਰਨ ਜਾਤ ਔਰ ਪਾਤ ਨਹਿ ਜਿਹ ਰੂਪ ਰੰਗ ਅਰੜੇ ਭੇ ਕੋ ਕਹਿਣ ਸਖਤ ਕੇਹ ਅਚਲ ਮੂਲ ਤਨ ਭਾਵ ਪ੍ਰਕਾਸ਼ ਮਿ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਣ ਗਣ ਜਾਇ ਤ੍ਰਿਭਾਵਨ ਹੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਵ ਕਥ ਕਵਨ ਕਰਮ ਨਾਮ ਵਰਣ ਸਮਤ ਪੁਜਹੁ ਪ੍ਰਿਆਤ ਸੰਦੇ ਨਮਸਤਬੰਗ ਅਕਾਲੇ ਨਮਸਤਬੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕਾ ਨਮਸਤੰਗ ਅਨੇਕਾਇ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਨਿਰਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਰਮੇ ਨਮਸਤ ਸਰਮੇ ਨਮਸਤੰਗ ਨਿਰਾਸਨ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮ ਸਰਵ ਭੂਪੇ ਨਮ ਸਰਵ ਖਾਪੇ ਨਮ ਸਰਵ ਤਾਪੇ ਨਮ ਸਰਵ ਕਾਲੇ ਨਮ ਸਰਵ ਪਾਲੇ ਨਮਸਤੇ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗਾਉਣੇ ਨਮ ਸਰਵ ਭਾਉਣੇ ਨਮ ਸਰਵ ਰੰਗੇ ਨਮ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਵ ਧੰਦੇ ਨਮਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮ ਸਰਵ ਸੋਖੂਨ ਨਮ ਸਰਵ ਪੋਖੂਨ ਨਮ ਸਰਵ ਕਰਤਾ ਨਮ ਸਰਵ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਵ ਦਿਆਲੇ ਨਮ ਸਰਵ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਣ ਹੈ ਅਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਲ ਹੈ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀ ਕਰਨ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਵਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰ ਪਾਲੇ ਨਮ ਸਰਵ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥ ਸੰਗੀ ਪ੍ਰਮਾਤੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਤਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਅਭੇਖੀ ਭਰਮੀ ਅਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਦਾਨ ਦਾਨੀ ਨਮ ਮਨ ਮਾਨੀ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ
सदा सिद्धं बुद्धावृत कर्ता अदो अर्धं गागं उगहता परम परम परमेश्वरं प्रोस्पालं सदा सर्वदा सद्दाता दयालुं अशेदिय भेदिय नामं काम स्वस्थ उपराधि स्मस्तां तेरा जोर चात्री छंद जले हैं तले हैं पीते हैं पे हैं प्रभु हाँ जो हाँ दिशा पे सैंग पूजा हूँ प्रयत शांत हो अगादे अबादे अनंदी स्वरूपे नमस्ते माने समस्त निदाने नमस्ते वंग नाथे नमस्ते वंग प्रमाथे नमस्ते वंग अगंजे नमस्ते वंग पंजे नमस्ते वंग काले नमस्ते वंग पाले नमो सर्वदेशे नमो सर्वपेशे नमो राज राजे नमो साह साधे नमो साह साहे नमो वाह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो पुनतानंग नमो सर्वमंत्रंग नमो सर्वजंत्रंग नमो सर्वदृशंग नमो सर्वकृष्णंग नमो सर्वरंगे त्रिपंगी अनंगे नमो जीव जीव नमो बीज बीजे अखि जे पिजे समस्त प्रसिद्ध कृपालंग स्वरूपे को कर्म प्रणासी सदा सर्वदा हृदय सदंग निवासी चरपड़

ਕਲ ਕੰਡਨ ਹੈ, ਮਹਿਮੰਡਲ ਹੈ, ਜਗਤੇਸ਼ਰ ਹੈ, ਪਰਮੇਸ਼ਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ, ਤ੍ਰਿਤ ਕੇ ਧਾਰਨ ਹੈ, ਜਾਕੇ ਕਾਰਨ ਹੈ, ਮਨ ਮਾਨੇ ਹੈ, ਜਗ ਜਨ ਹੈ, ਸਰਬੰਭਰ ਹੈ, ਸਰਬੰਕਾਰ ਹੈ, ਸਰਪਾਸ ਸਰਨਾ ਸੈ ਕਰਨਾ ਕਰ ਹੈ, ਬੇਸੋਬਰ ਹੈ, ਸਰਬੇਸ਼ਰ ਹੈ, ਜਗਤੇਸ਼ਰ ਹੈ, ਬ੍ਰਹਿਮੰਡਸ ਹੈ, ਕਲਖੰਡਸ ਹੈ, ਪਾਰਤੀ ਪਰ ਹੈ, ਕਰਣਾ ਕਰ ਹੈ, ਜਪਾ ਜਪ ਹੈ, ਤਪਾ ਤਪ ਹੈ, ਕਰਤਾ ਕਰਤਾ, ਅਮ੍ਰਿਤਾ ਅਮ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਕਰਣਾ ਕਰਤਾ ਹੈ, ਕਰਤਾ ਕਰਤਾ ਹੈ, ਧਰਨੀ ਤ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕਰਤਾ, ਅਮ੍ਰਿਤਾ ਅੰਮ੍ਰਿਤਾ, ਅਜਬਾ ਕਰਤਾ, ਅਮ੍ਰਿਤਾ ਅੰਮ੍ਰਿਤਾ, ਨਰ ਨਾਇਕ ਹੈ, ਖਲਕਾਇਕ ਹੈ, ਬੇਸੋਂਪਰ ਹੈ, ਕਰਣਾਲੈ ਹੈ, ਨਰਪਲਾਇਕ ਹੈ, ਸਰਪਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਪ੍ਰਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤਾ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮਾ ਸਰਵ ਆਤਮ ਹੈ, ਆਤਮ ਬਸ ਹੈ, ਜਸ ਕੀ ਜਸ ਹੈ, ਭੁਜੰਗ ਪ੍ਰਯਾਤ ਛੰਦ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸਾਧ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੁਗ ਯੋਗੇ, ਨਮੋ ਗਿਆਨ ਗਿਆਨੀ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੀ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੀ, ਨਮੋ ਭੋਜ ਭੋਜੇ, ਨਮੋ ਪਾਨ ਪਾਨੀ, ਨਮੋ ਕਲਹ ਕਰਤਾ ਨਮਸਾਤ ਰੂਪੇ, ਨਮੋ ਇੰਦਰ ਇੰਦਰ ਨਾਦਿੰਗ ਬਿਭੂਤੇ, ਕਲੰਕਰ ਰੂਪੇ, ਅਲੰਕਾਰ ਅਲੰਕੇ, ਨਮੋ ਆਸਾ ਸਿੰਘ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਰੰਗੇ ਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਰੰਗੀ ਕਾਮੇ, ਏ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਕਸ ਅਗੰਜ ਭੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਕਮ ਗਾ ਹਟਾ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮ ਭਰਮ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਰ ਅਨਾਮੇ ਸਮਸਤਲ ਨਿਵਾਸੇ ਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਸੁ ਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੂ ਪ੍ਰਣਾਸੀ ਕਰਿਮੁਰਖ ਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਮ ਕਰਿਮ ਕਰਿਮੁਰ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੂਤੇ ਸਯਮ ਪਹੁ ਸਭ ਸਰਬਦਾ ਸਰਬ ਜੁਪਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸਦ ਸਮੋਹ ਸਦਹਨ ਕੇ ਦੇਖ ਪ੍ਰਿਉ ਘਰ ਜੋਗ ਜਤੀ ਕੇ ਸੁਭ ਸਧਾਰਨ ਸਦ ਸਦਾਤ ਸਨ ਸਮੋਹ ਹਰੇਕ ਮਤੀ ਕੇ ਸਾਰੇ ਹੀ ਜਿਸ ਕੋ ਦੇਖ ਰਹੇ ਮਤ ਕੋ ਦੇਖੀ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਉਤੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕਰੰਗ ਸੇ ਕੂਦਤ ਪਵਨ ਕੇ ਗੌਣ ਕੋ ਜਾਤਨ ਵਾਰੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੂਦਤ ਪਵਨ ਕਰਨ ਜਾਤ ਵਿਚਾਰੇ ਕੋਟ ਤਰੰਗ ਕੁਰੰਗ ਸੇ ਕੂਦਤ ਪਵਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਨ ਕੇ ਭੂਪਲੀ ਬਿਦ ਨੈਵਤ ਸੀਸਨ ਜਾਤ ਵਿਚਾਰੇ ਇਤੇ ਭਾਈ ਤੁਕਾਹ ਭਾਈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਪਿਰਾ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਧੰਗ ਨਗਾੜੇ ਗੁੰਜਤ ਗੋਡ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪੇ ਭਗਵਾਨ ਕੇ ਭੂਪਤ ਕਨ ਗਨ ਜਾਤ ਪਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖਾ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖਾ ਪਵਨ ਆਹਾਰ ਜਤਿ ਜਤ ਧਾਰ ਸਭੈ ਸੁਭ ਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸਦ ਸਪਾਹਾ ਦੁਰੰਦ ਵਾਸੋ ਸਾਸਨਾ ਦੁਰਜਾਨ ਦਲਾਂਗੇ ਭਾਈ ਮਨ ਭਰ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੇਨ ਮਰੋਰ ਵਾਸਨ ਮਾਤਿ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੁਮ ਤਿਆਗ ਜਹਾਨ ਦੰਤ ਲਾਂਗੇ ਵੀਰ ਪਾਰ ਬੜੇ ਬੜੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਆਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਾਹਿਬ ਕੋਸਰ ਨਾਇਕ ਜਾਚ ਗਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਵੇ ਭਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁਨ ਪ੍ਰਤਾਪਨ ਬਾਟ ਜੈ ਤੁਹਨੋਂ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸਾਨ ਪ੍ਰਾ ਜਾਗੋ ਸਤ ਸਭੈ ਲੋਕ ਛਪਾਂਗੇ

ਅੱਛਾ ਹੋਇ ਤਾਂ ਹੀ ਸਭ ਕਾਲਾ ਦੁਸ਼ਟ ਅਰੇ ਟਰੰਤ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਸ ਮੈਂ ਹਰ ਹੋ ਤਾਂ ਕਿ ਤਾਪਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਰਚਾ ਸਭ ਸਕਨ ਨੋ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੋ ਬਾਰਾ ਜਿਰਨਾਰ ਨਾਮ ਤੇ ਹਾਰੋ ਕਹਾ ਦਰਦ ਦੁਰ ਦੁਖ ਤੇ ਰਹਾ ਖੜਕੇ ਤੈ ਸਰਣ ਤਿਹਾਰੀ ਆਪ ਹਾ ਦੈ ਲੇਹੋ ਵਾਰੀ ਸਰਬ ਠੋਲ ਮੋਹ ਸਹਾਈ ਦੁਰ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ ਦੁਖੀਨ ਕੋ ਛੈ ਕਰਤਾ ਸ੍ਰੀ ਅਤੋ ਜੋ ਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਚਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ

ਵਾਰ ਪਰੀਆਂ ਸ਼ਬਦ ਗਾਬੜੇ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਵੇ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਰਨ ਅੰਗੀਕਾਰੋ ਹੋ ਕਰ ਤੇਰਾ ਓਂਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਸਾਰੀ ਕਹਿ ਨਾਨਕ ਮਨ ਮੇਰੀ ਸਦਾ ਰੋ ਹਰਨਾਲੀ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੀ ਸਦਾ ਸੁਖ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਹੋ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਾਲਾ ਦਿਸ ਕਰਤਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕੌਸੀ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀ ਆਓ ਤਦ ਬਾਦ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਦਾ ਗੁਤੇ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕੇ ਲਵੇਖ ਕੱਟੇ ਗਿਆਨੰਦ ਜਨ ਸਾਰਿਆ ਅੰਤਰੋ ਜਿਨ ਕਾ ਮੋਹ ਤੁਪਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਇ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਬ੍ਰਹ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਇ ਜਨ ਪਾਵੇ ਆਵੋ ਸੰਤ ਪਿਆਰਿਓ ਕਤ ਕੀ ਕਰਾ ਕਹਾਣੀ ਕਤ ਕੇਰੀ ਕਿਤ ਦੁਆਰੈ ਪਾਈਐ ਤਾਨੋ ਮਨ ਤਾਨੋ ਸਭ ਸੋ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਰਾਈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਇਤਨਾ ਕੀਤੀ ਜਿਨ ਟਗੌਲੀ ਪਾਈਆ ਕੁਰਬਾਨ ਕੀਤਾ ਤੇ ਸਭ ਟੋਜਨ ਮੋਹਣੀ ਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਸ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕਮੂਲੀ ਨਾ ਕੀਚਾ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਹੁਣ ਤੋਂ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨੂੰ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੀ ਅੱਖ ਤਾ ਵੇਖਿਆ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨੂੰ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਵ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ

ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਹਿ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ। ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ।

ਕਰੈ ਕਢੇਰੀ ਕਰਹਾਂ ਗੱਲਾਂ ਗੱਲੀ ਕਿਰਨ ਪਾਇਆ ਗੁ ਕਹਿ ਨਾਨਕ ਸਬਦ ਸੋਹੇ ਲਾਗੂ ਸਤਿਗੁਰੂ ਸੁਣਾਇਆ ਪਵੇ ਤੁਹੇ ਸੇ ਜਨਾਂ ਦਿਨ ਹਰ ਧਿਆਇਆ ਹਰ ਧਿਆਇਆ ਪਵੇ ਤੁਹੇ ਗੁਰਮੁਖ ਦਿਨ ਧਿਆਇਆ ਪਵਿੱਤ ਮਾਤਾ ਪਿਤਾ ਕਟਾਬ ਸਹਿ ਸਿਉਂ ਪਵੇ ਸੰਗਤ ਸਬਾਈਆ ਕਹਿੰਦੇ ਪੁਸ ਸੁਣਦੇ ਪੁਸ ਸੇ ਪੁਸ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਣ ਸਹਿਜਾ ਸਹਿਸਾ ਨਾ ਜਾਈ ਨਹਿ ਜਾਈ ਸਹਿਸਾ ਕਿ ਸੰਜਮ ਰਾਹ ਕਰਮ ਕਮਾਈ ਸਹਿਸਾ ਜੀ ਉਮਲੀ ਨਹਿ ਕਿ ਸੰਜਮ ਧੋਤਾ ਜਾਈ ਮਨ ਧੋ ਬਹੁ ਸਬਦ ਲਾਗੂ ਹੋ ਹਰਿ ਸਿਉ ਰਾਹ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਉਪਜਾਈ ਜੀ ਹੋ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀ ਉਥਾ ਮੈਲੇ ਤਿੰਨ ਜਨਮ ਜੁਵੈ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ ਤਿੰਨ ਜਨਮ ਜੋ ਹੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਰ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨ ਕਮਾਣੀ ਗੁੜ ਕੀ ਸੋਏ ਪਹੁੰਚਣ ਨਾਹੀ ਮਨ ਸਾਸਾ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵੇ ਹੋਵੇ ਤਾਂ ਸਰਮੁਖ ਸਿੱਖ ਕੋਈ ਜੀਵ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰੇ ਆਤਮਾ ਸੰਭਾਲੇ ਆਪ ਛੱਡ ਸਦੈ ਰਹਿ ਪਰਣਾ ਗੁਰ ਬਿਨੇ ਅਵਣ ਜਾਣ ਕੋਈ ਕਹਿ ਨਾਨਕ ਸੁਣੋ ਸੰਤੋਸੋ ਸਿੱਖ ਸਰਮੁਖ ਹੋਏ ਜੇ ਕੋ ਗੁਰ ਤੇ ਵੇ ਮੁਕੋ ਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੱਬੇ ਕੀ ਅਜਾਇਆ ਨੇ ਜੋ ਨੀ ਭਰਵਾ ਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇ

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੁ ਨਾ ਜਾਣੀ, ਚਿਤ ਜਿਨ ਕਹਿ ਲਿਆ ਮਾਇਆ, ਬੋਲਣ ਪੈਰ ਬਾਣੀ ਕਹਿ ਨਾਨਕ। ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ।

ਕੇ ਆਪ ਕਰਤਾ ਆ ਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਭਾਬੀ ਚੜਦੇ ਤਿਤਾ ਸਾਰਨ ਜਾਣੀ ਤਿਤਾ ਸਾਰਨ ਜਾਣੀ ਗੁਰੂ ਬਾਜ ਹੁਤਾ ਸਾਰਨ ਜਾਣੀ ਤੇਹੇ ਗੁਣੀ ਸੰਸਾਰ ਭਰਮ ਸੁਤਾ ਸਤਿਆਰਾਇਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅੰਨ ਦਿਨ ਹਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕੇ ਮਨੁਹ ਵਸਾਰੀ ਹੈ ਮਨੁਹ ਕਿਉਂ ਵਸਾਰੀ ਹੈ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੋਹ ਨਾ ਸਕੀ ਜਿਸ ਨੂੰ ਆਪਣੇ ਲਵੇ।

ਸਾਰੀਐ ਜੈਸੀ ਅਗਨ ਉਧਰ ਮਹ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮਹੁ ਜੈ ਪਹ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ

ਜੱਪੇ ਹੋ ਜੀ ਹੋਲਾ ਹਾਂ ਖੱਟੇ ਹੋ ਦਿਹਾੜੀ ਇਹੋ ਧੰਤ ਨਾ ਮਿਲਿਆ ਜਿਨ ਹਰੇ ਆਪੇ ਭਾੜਨਾ ਕਹਿ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾਦਾ ਇਹ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੁਰਤ ਕੀਤਾ ਜਿੱਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਏ ਬਹੁ ਹਰ ਰਸ ਪਾਏ ਪੱਲਾ ਪੀਏ ਬਹੁ ਨਤ ਤਨ ਲਾਗੇ ਪਾਏ ਇਹ ਰਸਨਾ ਤੂੰ ਅਨ ਰਸ ਰਾਸ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੁਰਤ ਕੀਤਾ ਜਿੱਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਣ ਤਰਸਨਾ ਲੱਗ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਰ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀ ਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ।

ਰਚਨ ਰਚਿਆ ਸੋ ਹਰ ਮਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ ਕਹਿ ਨਾਨਕ, ਇਹੋ ਸਰੀਰ ਪ੍ਰਵਾਨ ਹੋਵਾ ਜਿਵੇਂ ਸਤਿਗੁਰ ਸਿਉਂ ਦਿਲਾਇਆ।

ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਲਾ ਕੋਈ। ਕਹਿਣਾ ਕਿਸੇ ਨੇਤਰਿਆਂ ਦਿਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣ ਨੈਨੂੰ ਪਠਾਏ, ਸੱਚ ਸੁਣ ਨੈਨੂੰ ਪਠਾਏ। ਸ੍ਰੀ ਲੈ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ। ਸੱਚ ਅਲੱਖ ਵਡਾਣੀ ਤਾਂ ਕੀਕਤ ਕਹੀ ਨ ਜਾਈ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚ ਸੁਣਨਾ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖੈ। ਵਾਜਾ ਪਾਵਣ ਵਜਾਇਆ ਵਜਾਇਆ, ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ, ਦਿਸਵਾ ਗੁਪਦ ਰਖਾਇਆ।

ਗੁਫਾ ਅੰਦਰ ਰੱਖੇ ਵਾਜਾ ਪਵਨ ਵਜਾਇਆ। ਇਹ ਸੱਚਾ ਸੋਹੇਲਾ ਸੱਚਾ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸੱਚਾ ਜਿੱਥੇ ਸਦਾ ਸੱਤੇ ਆਵੇ ਸੱਚੋ ਧਿਆਵੇ ਜਸ ਭਾਵੇ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹੇਲਾ ਸੱਚਾ ਕਰ ਗਾਵੇ। ਆਨੰਦ ਸੁਣੋ ਵਡਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਸਾ ਜਨ ਭਾਇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਜੀ ਸਾਰੀ ਸੰਗਤ ਨੂੰ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗੁਰੂ ਕੀ ਵਡਿਆਲੀ ਮਾਤ ਗੰਗਾ ਦੇ ਕੁੱਖੋਂ ਵਡਿਆਲੀ ਦੀ ਧਰਤੀ 'ਤੇ ਸੋ ਅਵਤਾਰ ਧਾਰਨ ਕੀਤਾ। ਸੋ
1: ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੀ ਕੀ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ 'ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤਾਂ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜ੍ਹੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ੍ਹ ਕੇ ਨੀਅਤ ਹੋ ਕੇ, ਨੀਅਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫ਼ਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫ਼ਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ 'ਚ ਆ ਗਈ ਉਸਨੂੰ ਆਪੇ ਆਨੰਦ ਆ ਗਿਆ। ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨੂੰ ਗਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵੱਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤਾਂ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਯਾਚਨਾ ਕਰਦਾ ਹਾਂ। ਤਾਂ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ 'ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮੁਤਲਕ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ 'ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ। ਤੋ ਗਾਓ, ਉਪਰੰਤ ਕੀਰਤਨ ਦੀ ਸਮਾਪਤੀ ਹੈ।

ਸਿੱਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨ ਆਵੈ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ।

0: ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਏ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਮੇਰੇ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਅਵਤਾਰਪੁਰ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਮਾਤਾ ਕੀ ਵੀ ਇਸਤਰੀ ਸਤਸੰਗ ਵੱਲੋਂ ਰੱਖੇ ਹੋਏ ਪਰਸੋਂ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਜਾਰੀ ਹਨ, ਜਿਨ੍ਹਾਂ ਦੇ ਲਗਭਗ 9:30 ਵਜੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਸੱਜਣਗੇ। ਸਰਬੱਤ ਸੰਗਤਾਂ ਵੱਧ ਚੜ੍ਹ ਕੇ ਲਾਹੇ ਲੈਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਆਗਮਨ ਪੁਰਬ ਦਿਹਾੜੇ ਅੱਜ ਹਨ, ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਹਨ। 9:30 ਭੋਗ ਪ੍ਰਾਰੰਭ ਹੋਣਗੇ, ਪ੍ਰੰਤ ਦੀਵਾਨ ਸਜਣਗੇ, ਕਥਾ ਕੀਰਤਨ ਹੋਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ 'ਤੇ ਸਤਿਗੁਰਾਂ ਨੇ, ਮਾਤਾ ਗੰਗਾ ਜੀ ਨੇ ਬੇਅੰਤ ਖੁਸ਼ੀਆਂ ਮਨਾਈ। ਸਤਿਗੁਰਾਂ ਵੀ ਛੇਹਰਟਾ ਖੂਹ ਲਵਾਇਆ ਸੀ, ਛੇਹਰਟੇ ਦੀ ਉਸਾਰੀ ਕਰਵਾਈ ਸੀ। ਛੇ ਹਲਟ ਜਿੱਥੇ ਇੱਕੋ ਸਮੇਂ ਜੁੜਦੇ ਸੀ, ਏਡਾ ਵੱਡਾ ਖੂਹ, ਪਾਣੀ ਦੀ ਕਿਲਤ ਸੀ ਇਸ ਇਲਾਕੇ ਵਿੱਚ। ਗੁਰੂ ਕੀ ਵਡਾਲੀ, ਪਹਿਲਾਂ ਵਡਾਲੀ ਨਗਰ ਸੀ, ਗੁਰੂ ਕੀ ਵਡਾਲੀ ਬਣ ਗਈ। ਗੁਰੂ ਸਾਹਿਬ ਦੇ ਪ੍ਰਕਾਸ਼ ਹੋਣ ਨਾਲ, ਆਗਮਨ ਨਾਲ ਗੁਰੂ ਕੀ ਵਡਾਲੀ ਅਖਵਾਈ। ਗੁਰੂ ਮਹਾਰਾਜ ਜੀ ਨੇ 3 ਸਾਲ ਉੱਥੇ ਹੀ ਆਪਣਾ ਪੜਾਅ ਰੱਖਿਆ, ਵਿਸਰਾਮ ਕੀਤਾ ਹੈ। ਇਸ ਵੇਲੇ ਪਰਿਵਾਰ ਨੂੰ ਪਹਿਲਾਂ ਹੀ ਭੇਜ ਦਿੱਤਾ ਸੀ, ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਹੀ 5-6 ਮੀਲ ਹੀ ਦੱਖਣ ਦੀ ਦਿਸ਼ਾ ਅੰਮ੍ਰਿਤਸਰ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉੱਥੇ ਆਗਮਨ ਹੋਇਆ 2 ਜੂਨ 1595 ਈਸਵੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਅਤੇ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਪਾਵਨ ਕੁੱਖ। ਪਰ ਜਿੱਥੇ ਮਹਾਰਾਜ ਖੁਸ਼, ਗਰੀਬਾਂ ਨੂੰ ਬੇਅੰਤ ਅਨੰਤ ਦਾਨ ਦਿੱਤਾ ਗਿਆ, ਖੂਹ ਲਗਵਾਏ ਗਏ, ਉੱਥੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਵਰਗੇ ਗੁਰਸਿੱਖ ਵੀ ਪਹੁੰਚੇ। ਮਹਾਰਾਜ ਜੀ ਨੇ ਕਿਹਾ, ਬਾਬਾ ਜੀ ਤੁਸੀਂ ਗੋਦ ਵਿੱਚ ਲਓ ਸਾਹਿਬਜ਼ਾਦੇ। ਬਾਬਾ ਬੁੱਢਾ ਸਾਹਿਬ ਜੀ ਦੀ ਗੋਦ ਵਿੱਚ ਪਾਇਆ ਸੀ। ਬਾਬਾ ਜੀ ਨੇ ਉਸ ਵੇਲੇ ਹੋਰ ਵੀ ਵਰਦਾਨ ਦਿੱਤੇ ਸਨ, ਗੁਣ ਗਾਹਕ ਹੋਣਗੇ, ਦੁਸ਼ਟਾਂ ਨੂੰ ਦਾਹਕ ਦਰੜ ਦੇਣ ਵਾਲਾ ਇਹ ਹੋਵੇਗਾ, ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਹੋਵੇਗਾ ਸਾਹਿਬਜ਼ਾਦਾ, ਪਰ ਬੜਾ ਮਹਾਨ ਸੂਰਮਾ ਹੋਵੇਗਾ, ਜ਼ੋਰਾਵਰ ਹੋਵੇ। ਕਈ ਤਰ੍ਹਾਂ ਦੇ ਬਚਨ ਉਦੋਂ ਵੀ ਕੀਤੇ, ਜਿੱਥੇ ਪਹਿਲਾਂ ਅਰਦਾਸ ਵੇਲੇ ਕੀਤੇ ਸਨ, ਐਸੇ ਬਲੀ ਸਤਿਗੁਰੂ ਜੋਧੇ ਮਹਾਂਬਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਰੇਕ ਔਕੜ ਆਉਣ 'ਤੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵਰਗਾ ਪਿਤਾ ਹੋਵੇ, ਕਿੰਨਾ ਪਿਆਰ ਕਰਦੇ ਸਨ ਮਹਾਰਾਜ, ਕੈਸੀ ਪ੍ਰਤ ਪਾਲਣਾ ਕੀਤੀ, ਹਰ ਇੱਕ ਸਮੇਂ ਖਿਆਲ ਰੱਖਿਆ ਪੂਰਾ ਸਾਹਿਬਜ਼ਾਦਾ ਜੀ। ਤਾਪ ਆਇਆ, ਸੀਤਲਾ ਨਿਕਲੀ, 6ਵੇਂ ਦਿਨ ਮੁੜੀ ਸੀ, ਨੇਤਰ ਬੰਦ ਹੋ ਗਏ ਸੀ ਸਾਹਿਬਜ਼ਾਦਾ ਜੀ ਦੇ। ਉਸ ਵੇਲੇ ਅਕਾਲ ਪੁਰਖ ਦੇ ਅੱਗੇ ਅਰਦਾਸਾਂ ਕੀਤੀਆਂ, ਵਾਹਿਗੁਰੂ ਦੇ ਅੱਗੇ ਅਰਦਾਸਾਂ, ਨਾਮ ਜਪਿਆ, ਫਿਰ ਸ਼ੁਕਰਾਨਾ ਕੀਤਾ। ਕੋਈ ਵੀ ਔਕੜ ਗ੍ਰਹਿਸਤੀ ਨੂੰ ਆਵੇ ਧੀਆਂ ਪੁੱਤਰਾਂ ਵੱਲੋਂ, ਹੋਰ ਕੋਈ, ਇੱਕ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈਣਾ, ਅਕਾਲ ਪੁਰਖ ਦੇ ਨਾਮ ਨਾਲ ਜੁੜਨਾ ਹੈ,
ਸਾਧ ਸੰਗਤ ਵਿੱਚ ਆ ਕੇ ਕੜਾ ਪ੍ਰਸ਼ਾਦ ਦੀ ਦੇ ਕਰਾ ਕੇ ਅਰਦਾਸ ਕਰਾਉਣੀ ਕਰਨੀ ਇਹੀ ਪੂਰਨੇ ਪਾਏ ਨੇ ਸਾਡੇ ਗ੍ਰਹਿਸਤੀਆਂ ਵਾਸਤੇ ਵਿਸ਼ੇਸ਼ ਕਰਕੇ ਇੱਕ ਮਹਾਨ ਪਿਤਾ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗਾ ਪਿਤਾ ਵੀ ਕੋਈ ਨਹੀਂ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਆਪਾਂ ਸੁਣੇ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਸੋ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਿਰੋਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੱਚੇ ਪਾਤਸ਼ਾਹ ਤੁਹਾਡਾ ਅਟਲ ਬਚਨ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਗੁਰੂ ਸਾਹਿਬ ਨਾਮ ਜਪਣ ਦਾ ਬਚਨ ਓਟ ਦੁੱਖ ਸੁੱਖ ਵੇਲੇ ਇੱਕ ਦਾ ਓਟ ਆਸਰਾ ਲੈਣਾ ਇਹੀ ਬਚਨ ਹੈ ਗੁਰੂ ਦਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਧਾਰਿਆ ਮਨ ਵਿੱਚ ਬਿਨਾਂ ਟਾਲੇ ਤੋਂ ਬਿਨਾਂ ਆਲਸ ਤੋਂ ਧਾਰਨ ਕੀਤਾ ਉਹਨੂੰ ਦੋਵੇਂ ਲੋਕ ਸਬਰ ਗਏ ਨੇ ਜਿਸ ਕਰਕੇ ਇਹ ਲੋਕ ਦੇ ਦੁੱਖ ਆਏ ਨੇ ਤੇ ਉਹ ਵੀ ਚਲੇ ਗਏ ਖਤਮ ਹੋ ਗਏ ਪਰਲੋਕ ਦੀ ਮੁਕਤੀ ਦੋਵੇਂ ਲੋਕਾਂ ਦੇ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਜਿਹਦੇ ਕੋਲ ਨਾਮ ਦਾ ਓਟ ਆਸਰਾ ਹੈ ਗੁਰੂ ਦੇ ਸ਼ਬਦ ਦਾ ਓਟ ਆਸਰਾ ਹੈ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਾਧ ਸੰਗਤ ਦਾ ਬਲ ਹੈ ਉਹਦੇ ਦੋਵੇਂ ਲੋਕ ਹੀ ਸਬਰ ਜਾਂਦੇ ਨੇ ਭਾਵੇਂ ਦੁੱਖ ਕੁਝ ਨਹੀਂ ਵਿਗਾੜ ਸਕਦਾ ਚਲਿਆ ਜਾਵੇਗਾ ਉਸੇ ਵੇਲੇ ਸੁਖੀ ਸੁੱਖ ਮਿਲਦੇ ਹਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ

ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਪੂਰਨੇ ਪਾਏ ਨੇ, ਬੜਾ ਪਿਆਰ ਕਰਦੇ ਹਰੇਕ ਹੱਲੇ ਵੇਲੇ, ਵਾਰ ਤੇ ਵਾਰ ਹੋਇਆ ਸੀ ਜਨਮ ਤੋਂ ਬਾਅਦ ਹੀ, ਸ਼ਰੀਕਾਂ ਵੱਲੋਂ ਦੁਸ਼ਮਣਾਂ ਵੱਲੋਂ, ਪਰ ਹਰੇਕ ਤੋਂ ਰੱਖਿਆ ਹੋਈ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਕਰਕੇ, ਸਾਧ ਸੰਗਤ ਦੇ ਬਲ ਨਾਲ। ਸੋ ਇਹ ਹੀ ਕਿਹਾ ਸੀ ਵਿੱਚ, ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ। ਵਾਹਿਗੁਰੂ ਵਿੱਚ ਆ ਕੇ ਖੜ ਗਏ, ਜਦੋਂ ਉਹਦੇ ਅੱਗੇ ਅਰਦਾਸ ਕਰ ਦਈਏ, ਫਿਰ ਉਹ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ, ਤਾ ਕੋ ਬਿਘਨ ਨਾ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਸੱਚੇ ਪਾਤਸ਼ਾਹ ਵਿੱਚ ਖੜ ਜਾਂਦੇ ਨੇ, ਜੇ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਅਰਦਾਸ ਕਰੇ, ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਮਹਾਰਾਜ ਸਾਡਾ ਹੈ ਕੁਝ, ਹੈ ਹੀ ਸਭ ਕੁਝ ਤੁਹਾਡਾ ਹੈ, ਤੁਹਾਡੇ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ, ਆਪਣਾ ਆਪ ਅਪਣੱਤ ਨੂੰ ਤਿਆਗ ਕੇ, ਆਪਣੀ ਹਉ ਨੂੰ ਛੱਡ ਕੇ ਆਉਮੈ ਨੂੰ। ਜਦੋਂ ਗੁਰਸਿੱਖ ਅਰਦਾਸ ਕਰਦਾ, ਮਹਾਰਾਜ ਕਾਜ ਸਵਾਰਦੇ ਨੇ, ਦੁੱਖ ਹੈ ਤਾਂ ਦੁੱਖ ਚੱਕ ਦਿੰਦੇ ਨੇ, ਕੰਮੜਿਆ ਤੇ ਸਵਾਰ ਦਿੰਦੇ ਨੇ। ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣ, ਤੁਹਾਡੀ ਪਾਵਰ ਆ, ਤੁਹਾਡਾ ਬਲ ਆ, ਮੇਰਾ ਕੀ ਨਾ, ਕੋਈ ਨਹੀਂ ਜਾਣਦਾ ਮੈਂ ਕੌਣ ਆ। ਸੱਚੇ ਪਾਤਸ਼ਾਹ ਫਿਰ ਮਿਹਰ ਕਰਦੇ, ਹਰ ਵੇਲੇ ਮਹਾਰਾਜ ਜੀ ਨੇ ਅਰਦਾਸਾਂ ਕੀਤੀ, ਸ਼ਬਦ ਦਾ ਓਟ ਆਸਰਾ ਲਿਆ, ਇਹ ਪੂਰਨੇ ਪਾਏ ਨੇ ਸਾਡੇ ਵਾਹ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਤੇ ਬੇਅੰਤ ਖੁਸ਼ੀਆਂ ਮਨਾਈਆਂ, ਸੰਗਤਾਂ ਦੂਰੋਂ ਦੂਰੋਂ ਆਈਆਂ। 21 ਸਾਲ ਬਾਅਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਤਿਕਾਰਯੋਗ ਮਾਤਾ ਗੰਗਾ ਜੀ ਦੀ ਸ਼ਾਦੀ ਤੋਂ ਬਾਅਦ 21 ਸਾਲ ਹੋ ਗਏ ਸੀ, ਗੁਰੂ ਘਰ ਵਿਖੇ ਇੱਕੋ ਇੱਕ ਸਾਹਿਬਜ਼ਾਦਾ ਉਹਨਾਂ ਦਾ ਆਗਮਨ ਹੁੰਦਾ ਹੈ। ਇੰਨਾ ਸਬਰ ਸੰਤੋਖ ਸੀ ਮਾਤਾ ਗੰਗਾ ਜੀ ਮਨ ਵਿੱਚ, ਬੰਦਗੀ ਕੀਤੀ ਇੰਨੇ ਸਾਲ, ਸੇਵਾ ਸਿਮਰਨ, ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ, ਉਹਨਾਂ ਦੀ ਸੇਵਾ, ਫਿਰ ਇਹ ਦਾਤ ਮਿਲੀ। ਔਰ ਸਿੱਖ ਦੇ ਰਾਹੀਂ ਅਰਦਾਸ ਦੀ ਮਹੱਤਤਾ ਦਰਸਾਉਣੀ ਸੀ। ਸਿੱਖ ਅਰਦਾਸ ਕਰਦਾ ਗੁਰੂ ਦੇ ਅੱਗੇ, ਕੈਸਾ ਗੁਰੂ ਬਖਸ਼ਿਸ਼ਾਂ ਕਰਦਾ ਹੈ। ਭਾਵੇਂ ਦਾਤ ਧੁਰੋਂ ਹੀ ਆਈ ਸੀ, ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਸੱਚੇ ਪਾਤਸ਼ਾਹ ਜੀ ਨੇ, ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਨ ਦਿੱਤਾ, ਅਮਰ ਮਾਨ, ਸਦੀਵ ਕਾਲ ਰਹਿਣ ਵਾਲਾ। ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜੀ, ਆਗਮਨ ਦਿਹਾੜੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਧੰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ। ਸੰਸਾਰ ਦੀ ਹਾਲਤ ਕੀ ਹੈ, ਬਹੁਤਾਤ ਲੋਕ ਮਾਇਆ ਨੂੰ ਇਕੱਠੀ ਕਰਦੇ ਨੇ, ਲੇਕਿਨ ਆਪਣੀ ਕਿਰਤ ਤੇ ਦਸਾਂ ਨੌਵਾਂ ਦੀ ਕਿਰਤ ਕਮਾਈ ਤੇ ਨਹੀਂ ਟਿਕਦੇ। ਦੂਜੇ ਲੋਕਾਂ ਨੂੰ ਦੁੱਖ ਦੇ ਕੇ, ਉਹਨਾਂ ਦੀ ਮਾਰ ਮਾਰ ਕੇ, ਕਈ ਤਰ੍ਹਾਂ ਦੇ ਉਪਦਰਵ ਕਰਕੇ, ਬੇਈਮਾਨੀਆਂ ਕਰਕੇ ਮਾਇਆ ਇਕੱਠੀ ਕਰਦੇ ਨੇ, ਹੁੰਦਾ ਕੀ ਹੈ। ਸੱਚੇ ਪਾਤਸ਼ਾਹ ਵੀ ਇਹ ਵੀ ਦਰਸਾ ਰਹੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਤੇ ਪੂਰਨੇ ਪਾ ਹੀ ਗਏ ਸਨ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣੈ ਸੇ। ਘਾਲ ਖਾ ਕੇ, ਘਾਲ ਕਮਾਈ ਕਰਕੇ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ, ਮਿਹਨਤ ਕਰਕੇ ਜਿਹੜਾ ਖਾਵੇਗਾ, ਆਪ ਛਕੇਗਾ, ਪਰਿਵਾਰ ਦੀ ਪ੍ਰਤਪਾਲਣਾ ਕਰੇ ਛਕਾਵੇਗਾ, ਕਿਸ ਹੱਥੋਂ ਦੇ, ਕੁਸ ਪਰਪਕਾਰ ਵਾਸਤੇ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਦਰਵਾਜ਼ੇ 'ਤੇ ਆਏ ਨੂੰ ਜਿਹੜਾ ਗ੍ਰਸਥ ਹੱਥੋਂ ਦੇਵੇਗਾ, ਦਾਨ ਪੁੰਨ ਕਰੇਗਾ, ਦੂਜਿਆਂ ਨੂੰ ਵੀ ਖਵਾਵੇਗਾ, ਲੰਗਰਾਂ ਵਿੱਚ ਹਿੱਸਾ ਪਾਵੇਗਾ, ਭੁੱਖਿਆਂ ਦੇ ਪੇਟ ਭਰੇ,
ਨਾਨਕ ਰਾਹੋ ਪਛਾਣੈ ਸੇ, ਵਾਹਿਗੁਰੂ ਨੂੰ ਪਾਉਣ ਦਾ ਮੁਕਤ ਹੋਣ ਦਾ ਰਾਹ ਉਹ ਪਛਾਣ ਲਵੇਗਾ। ਸੋ ਉਹਦੇ ਵਾਸਤੇ ਪੱਧਰਾ ਹੀ ਹੋਵੇਗਾ, ਦੋਵੇਂ ਲੋਕ ਸੁਹੇਲੇ ਹੋ ਜਾਣਗੇ। ਸੱਚੇ ਪਾਤਸ਼ਾਹ ਜੀ ਸੁਚੇਤ ਕਰ ਰਹੇ ਨੇ, ਰਾਮ ਕਲੀ ਮਹੱਲਾ ਪੰਜਵਾ, ਸਿੰਚੈ ਦਰਬ ਦੇਹੇ ਦੁੱਖ ਲੋਗ। ਬੰਦਾ ਧਨ ਸੋ ਧਨ ਇਕੱਠਾ ਕਰਦਾ ਹੈ, ਦਰਬ ਤੋਂ ਭਾਵ ਧਨ ਦੌਲਤ, ਸਿੰਚੈ ਸਿੰਚਦਾ ਇਕੱਠਾ ਕਰਦਾ ਹੈ। ਸੰਚੈ ਸ਼ਬਦ ਹੁੰਦਾ, ਇੱਥੇ ਸਿਆਰੀ ਲੱਗੀ ਹੈ, ਸਤਿਗੁਰਾਂ ਦੀ ਮੌਜ ਹੈ। ਸਿੰਚੈ ਦਰਬ ਇਕੱਠਾ ਕਰਦਾ ਧਨ, ਦੇਹ ਦੁੱਖ ਲੋਗ, ਕਿਵੇਂ ਲੋਕਾਂ ਨੂੰ ਦੁੱਖ ਦੇ ਕੇ, ਲੋਕਾਂ ਨੂੰ ਪੀੜ ਕੇ, ਜ਼ਬਰਦਸਤੀ ਕੰਮ ਕਰਾ ਕੇ ਜਾਂਦੇ, ਜਾਂ ਉਹਨਾਂ ਦਾ ਕੀਤੇ ਹੋਏ ਕੰਮ ਦਾ ਪੈਸਾ ਨਾ ਦੇ ਕੇ, ਨੱਪ ਕੇ ਉਹਦੀ ਮਾਰ ਮਾਰ ਕੇ। ਸੋ ਇਸ ਤਰ੍ਹਾਂ ਜਾਂ ਵੱਡੀ ਲੈ ਕੇ, ਜਿਹਦਾ ਜ਼ੋਰ ਆ, ਵੱਡੀ ਲੈ ਕੇ ਦੇਣ ਉਗਾਹੀ, ਦੁਰਮਤ ਕਾ ਗਲ ਫਾਹਾ ਹੈ। ਵੱਡੀ ਲੈ ਕੇ ਜਿਹਦਾ ਜ਼ੋਰ ਹੁੰਦਾ ਹੈ, ਕੋਈ ਘੱਟ ਨਹੀਂ ਕਰਦਾ ਹੈ। ਦਫ਼ਤਰਾਂ ਵਿੱਚ ਬੈਠੇ ਹੋਏ ਲੋਕ, ਸਰਕਾਰੀ ਅਹੁਦਿਆਂ, ਦੇਹ ਦੁੱਖ ਲੋਕ, ਲੋਕਾਂ ਨੂੰ ਦੁੱਖ ਦੇ ਕੇ ਇਕੱਠੀ ਕਰਦਾ ਹੈ ਧਨ ਦੌਲਤ। ਸਿੰਚੈ ਦਰਬ ਦੇਹ ਦੁੱਖ ਲੋਕ, ਬਦ ਅਸੀਸਾਂ ਲੈ ਕੇ ਦੋ ਨੰਬਰ ਦੀ ਮਾਇਆ ਜਿਹੜੀ ਇਕੱਠੀ ਕਰਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਨਾ ਸੋ ਤੇਰਾ ਕਾਜ ਨਾ ਅਵਰਾ ਯੋਗ, ਐਸੀ ਮਾਇਆ ਦੇਖ ਮਨੁੱਖ ਤੇਰੇ ਕੰਮ ਨਹੀਂ ਆਵੇਗੀ, ਤੈਨੂੰ ਉਹਦਾ ਸੁੱਖ ਨਹੀਂ ਮਿਲੇਗਾ। ਅਖੀਰ ਤੇ ਉਹਨੇ ਸਾਸ ਤੇ ਦੇਣਾ ਹੀ ਨਹੀਂ। ਤੇਰਾ ਕਾਜ ਨਾ ਕਰਦਾ ਧੀਆਂ ਪੁੱਤਰਾਂ ਵਾਸਤੇ, ਪ੍ਰੋਪਰਟੀ ਬਣਾ ਲੈਂਦਾ ਬੰਦਾ ਦੋ ਨੰਬਰ ਦੀ ਮਾਇਆ ਨਾਲ, ਤੇਰਾ ਕਾਜ ਨਾ ਤੇਰੇ ਤੇ ਕੰਮ ਨਹੀਂ ਆਉਂਦੀ, ਆਪਦੇ ਵਾਸਤੇ ਤੇ ਵਰਤੀ ਨਹੀਂ। ਫਿਰ ਜਦੋਂ ਸਰੀਰ ਛੱਡ ਜਾਂਦੀ ਆਤਮਾ ਰੂਹ, ਉਦੋਂ ਪ੍ਰਲੋਕ ਵਿੱਚ ਵੀ ਕੰਮ ਨਹੀਂ ਆਉਂਦੀ। ਪ੍ਰਲੋਕ ਵਿੱਚ ਵੀ ਤੇ ਉਹੀ ਧਨ ਨਾਲ ਸਾਥ ਨਿਭਦਾ ਹੈ ਜਿਹਦੇ ਰਾਹੀਂ ਪੁੰਨ ਦਾਨ ਕੀਤੇ ਹੁੰਦੇ ਨੇ, ਚੰਗੇ ਕੰਮਾਂ ਤੇ ਲਾਇਆ ਹੁੰਦਾ ਹੈ, ਉਹ ਕਰਮ ਸਾਥ ਦਿੰਦੇ ਨੇ। ਤੇਰਾ ਜਿਹੜਾ ਹੈ ਹੀ ਦੋ ਨੰਬਰ ਦਾ, ਉਹਨੇ ਕੀ ਸਾਥ ਦੇਣਾ? ਚੰਗਾ ਕੰਮ ਹੋਇਆ ਨਹੀਂ, ਜਿਹਦੇ ਤੋਂ ਪਰਪਕਾਰ ਹੋਣਾ ਹੈ, ਹੋਵੇਗਾ ਤੇ ਤਾਂ ਵੀ ਲੇਖਾ ਨਹੀਂ। ਦੋ ਨੰਬਰ ਦੀ ਦਾਨ ਕੀਤੀ ਮਾਇਆ ਵੀ ਫਲਦੀ ਨਹੀਂ ਹੈ। ਤੇਰਾ ਕਾਜ ਨਾ ਅਵਰਾ ਯੋਗ, ਤੇਰਾ ਤਾਂ ਕੰਮ ਹੀ ਨਹੀਂ। ਅਵਰਾ ਯੋਗ, ਅਵਰਾ ਤੋਂ ਭਾਵ ਹੋਰ ਲੋਕ ਜਿਹੜੇ ਨੇ ਬੇਗਾਨੇ ਪਰਾਏ, ਉਹਨਾਂ ਦੇ ਯੋਗ ਰਹਿ ਜਾਂਦਾ ਹੈ, ਵਰਤ ਵਰਤਾਵਾ ਉਹ ਕਰ ਲੈਂਦੇ ਨੇ। ਸੰਚਤ ਸੰਚਤ ਥੈਲੀ ਕੀਨੀ, ਮਹਾਰਾਜ ਜੀ ਹੋਰ ਬਖਸ਼ਿਸ਼ ਕਰਦੇ ਨੇ, ਥੋੜ੍ਹੀ ਥੋੜ੍ਹੀ ਇਕੱਠੀ ਕਰ, ਜਾਂ ਬਹੁਤੇ ਮਾਰਾਂ ਮਾਰ ਕੇ, ਵੱਡੀਆਂ ਲੈ ਕੇ। ਸੋ ਸੰਚਤ ਸੰਚਤ ਥੈਲੀ ਕੀਨੀ, ਕਈ ਥੈਲੀਆਂ ਧਾਂਦੀਆਂ ਜਮ੍ਹਾਂ ਕਰ ਲਈਆਂ, ਖਜ਼ਾਨੇ ਭਰ ਲਏ। ਪ੍ਰਭ ਉਸ 'ਤੇ ਡਾਰ ਅਬਰ ਕੋ ਦੀ, ਉਹ ਤੋਂ ਖੋਖ ਜੋ ਸਵਾਸ ਪੂਰੇ ਹੋ ਜਾਂਦੇ ਇੱਕ ਦੇ, ਦੂਜਿਆਂ ਨੂੰ ਦੇ ਦਿੰਦਾ ਰੱਬ, ਉਹ ਦੂਜੇ ਸਾਂਭ ਲੈਂਦੇ ਨੇ। ਕਰਕੇ ਕਿਹਾ ਸੀ, ਖਸਮ ਮਰੈ ਤੋਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਸੋ ਮਾਇਆ ਨੂੰ ਇਹਨੂੰ ਕੋਈ ਪਰਵਾਹ ਨਹੀਂ ਹੁੰਦੀ, ਇਹ ਇੱਕ ਮਾਲਕ ਇਹਨੂੰ ਇੱਕ ਸਾਂਭਣ ਵਾਲਾ, ਕੰਜੂਸ ਜਦੋਂ ਸਵਾਸ ਪੂਰੇ ਮਰ ਜਾਂਦਾ ਹੈ, ਇਹ ਨਹੀਂ ਰੋਂਦੀ। ਐਸੀ ਇਸਤਰੀ ਹੈ ਮਾਇਆ, ਐਸੀ ਇਸਤਰੀ ਕਰਾਮ ਉਹ ਪਾਈ, ਉਹਨ ਸਭ ਜੱਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ, ਸਾਨੂੰ ਸਤਿਗੁਰਾਂ ਨੇ ਬਚਾ ਲਿਆ, ਸਾਰੇ ਜਗਤ ਨੂੰ ਇਹਨੇ ਖਾ ਲਿਆ, ਆਪਣੀ ਲਪੇਟ ਵਿੱਚ ਲਿਆ। ਉਹ ਨਹੀਂ ਰੋਂਦੀ, ਉਹਨੂੰ ਕੋਈ ਪਰਵਾਹ ਨਹੀਂ। ਖਸਮ ਮਰੈ ਤੋਂ ਨਾਰ ਨਰ, ਉਸ ਰਖਵਾਰਾ ਔਰ ਉਹਨੂੰ ਸਾਂਭਣ ਵਾਲੇ ਤਾਂ ਪਹਿਲਾਂ ਹੀ ਬੈਠੇ ਹੁੰਦੇ, ਕਈ ਤਾਂ ਗਲ ਘੁੱਟਣ ਨੂੰ ਤਿਆਰ ਹੀ ਹੁੰਦੇ ਨੇ। ਇੰਨੀ ਮਾਇਆ ਸਾਨੂੰ ਮਿਲ ਜਾਵੇਗੀ, ਉਸ ਗਲ ਘੁੱਟ ਦਿੰਦੇ ਨੇ। ਤੇਰਾ ਕਾਜ ਨਾ ਅਵਰਾ ਯੋਗ, ਤੇਰੇ ਕੰਮ ਨਹੀਂ ਹੈ, ਉਹ ਤਾਂ ਦੂਜੇ ਹੋਰ ਬੇਗਾਨੇ ਲੈ ਜਾਂਦੇ ਨੇ, ਦੂਜਿਆਂ ਦੇ ਯੋਗ ਰਹਿ ਜਾਂਦੀ ਹੈ।
ਫਿਰ ਕਿਉਂ ਐਸਾ ਕਰਨਾ ਹੈ? ਦੁੱਖ ਦੇ ਕੇ ਦੋ ਨੰਬਰ ਦੀ ਮਾਇਆ ਸੋ ਕਰ ਅਹੰਕਾਰ ਹੋਏ ਵਰਤਾ ਅੰਧ। ਐਸੀ ਮਾਇਆ ਦਾ ਅਸਰ ਵੀ ਜਿਹੜਾ ਉਲਟਾ ਹੁੰਦਾ ਹੈ। ਕਿਰਤ ਕਰਨ ਵਾਲਾ ਬੰਦਾ ਕਦੇ ਹੰਕਾਰ ਨਹੀਂ ਕਰੇਗਾ, ਮਾਣ ਨਹੀਂ ਕਰੇਗਾ, ਨੀਵਾ ਹੋਵੇਗਾ, ਸਭ ਕੁਝ ਸੱਚੇ ਪਾਤਸ਼ਾਹ ਦਾ ਸਮਝੇਗਾ, ਦਾਨ ਕਰਕੇ ਵੀ ਧੰਨਵਾਦ ਕਰੇਗਾ। ਕਰ ਅਹੰਕਾਰ ਹੋਏ ਵਰਤਾ ਅੰਧ। ਦੋ ਨੰਬਰ ਦੀ ਮਾਇਆ ਇਕੱਠੀ ਕਰਨ ਵਾਲਾ ਬੰਦਾ ਅਭਿਮਾਨ ਹੰਕਾਰ ਵਿੱਚ ਹੁੰਦਾ ਹੈ। ਜਿਹੋ ਜਿਹੀ ਬਿਰਤੀ ਦੁਆਰਾ ਇਕੱਠੀ ਕੀਤੀ ਹੁੰਦੀ ਨੇ ਉਹੋ ਜਿਹਾ ਅਸਰ ਪਾਉਣਾ। ਕਰ ਅਹੰਕਾਰ, ਮਹਾਰਾਜ ਕਹਿੰਦੇ ਹੰਕਾਰ ਕਰਦਾ ਹੈ, ਫਿਰ ਹੰਕਾਰ ਕਰਦਾ ਮਨੁੱਖ ਹੋਏ ਵਰਤਾ ਅੰਧ, ਅੰਨਾ ਹੋ ਕੇ ਵਰਤਦਾ ਹੈ, ਦਿਸਦਾ ਨਹੀਂ ਹੈ। ਮਾਇਆ ਧਾਰੀ ਆ ਤਾਂ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਬਹੁਤਾ ਅੰਨਾ ਤੇ ਬੋਲਾ ਹੁੰਦਾ ਹੈ, ਗੁਰੂ ਦਾ ਸ਼ਬਦ ਨਹੀਂ ਸੁਣਾਈ ਦਿੰਦਾ, ਆਪਣਾ ਰੌਲ ਕਝੋਲਾ ਪਾਉਂਦਾ ਹੈ। ਹੋਏ ਵਰਤਾ ਅੰਧ, ਅੰਧਾ ਹੋ ਕੇ ਵਰਤਦਾ ਹੈ, ਗੁਰੂ ਦੇ ਸ਼ਬਦ ਦਾ ਗਿਆਨ ਚਾਨਣ ਨਹੀਂ ਲੈਂਦਾ, ਕੋਈ ਅਸਰ ਨਹੀਂ ਪੈਂਦਾ, ਕੋਈ ਪਰਵਾਹ ਨਹੀਂ ਕਰਦਾ। ਐਸਾ ਬੰਦਾ ਸਾਕਤ ਜਿਹੜਾ ਹੈ, ਹੋਏ ਵਰਤਾ ਅੰਧ, ਅੰਧਾ ਹੋ ਕੇ ਵਰਤਦਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਪਾਪ ਪੁੰਨ ਦੀ ਵਿਚਾਰ ਨਹੀਂ ਰਹਿ ਜਾਂਦੀ। ਜਮ ਕੀ ਜੇਵੜੀ ਤੂੰ ਆਗੈ ਬੰਦ। ਮਹਾਰਾਜ ਕਹਿੰਦੇ ਫਿਰ ਹੁੰਦਾ ਕੀ? ਇਹ ਮਨੁੱਖ, ਐਸੇ ਮਨੁੱਖ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਜਮ ਕੀ ਜੇਵੜੀ, ਫਿਰ ਜਮਾਂ ਦੀ ਰੱਸੀ ਜਿਹੜੀ ਹੈ ਉਹ ਤੂੰ ਆਗੈ ਬੰਦ, ਗਲ ਵਿੱਚ ਪੈ ਜਾਂਦੀ ਹੈ, ਜਮਾਂ ਦੀ ਫਾਹੀ ਰੂਹ ਨੂੰ ਪਕੜ ਕੇ ਲਿਜਾਂਦੇ ਨੇ ਮੁਰਜਮਾਂ ਵਾਂਗ। ਜਮ ਰਾਜੇ ਕੇ ਹੇਰੂ ਆਏ, ਮਾਇਆ ਕਾ ਸੰਗਲ ਬੰਦ ਲਿਆ। ਜੇਵੜੀ ਤੋਂ ਭਾਵ ਰੱਸੀ, ਜਮ ਕੀ ਜੇਵੜੀ ਤੂੰ ਆਗੈ ਬੰਦ, ਜਮਾਂ ਦੀ ਰੱਸੀ ਤੇਰੇ ਗਲ ਵਿੱਚ ਪਵੇਗੀ, ਤੈਨੂੰ ਅੱਗੇ ਬੰਨ ਕੇ ਲਿਜਾਇਆ ਜਾਵੇਗਾ। ਤੂੰ ਆਗੈ ਬੰਦ, ਅੱਗੇ ਪਰਲੋਕ ਵਿੱਚ ਬੰਨ ਕੇ, ਕਿਸੇ ਪਾਸੇ ਹਿੱਲਣ ਨਹੀਂ ਦੇਣਾ। ਜਦੋਂ ਲਿਜਾਂਦੇ ਨੇ ਲੰਬੇ ਰਸਤੇ ਪਰਲੋਕ ਦੇ, ਬੜੇ ਦੁੱਖ ਦਿੰਦੇ ਨੇ ਜਮਦੂਤ। ਔਰ ਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ। ਭਗਤ ਰਵਿਦਾਸ, ਬੜਾ ਔਖਾ ਪੁਰ ਸੋ ਪੁਰ ਆ, ਪੁਲ ਆਉਂਦਾ ਹੈ, ਪੱਤਰ ਬੰਨ ਆਉਂਦਾ ਹੈ, ਨਦੀ ਆਉਂਦੀ ਹੈ। ਸ਼ਾਸਤਰਾਂ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਬਿਆਨ ਕੀਤਾ ਹੈ। ਆਰੂ ਸੋਲਿਆਂ ਦੇ ਵਿੱਚ ਆਗੈ ਅਗਨ ਨਦੀ ਅਗਨ ਬਿਖ ਝਿਲ। ਸੋ ਐਸੀ ਅੱਗ ਦੀ ਨਦੀ ਹੈ, ਬਸ ਪੱਤਰ ਬਾਨਿਆ, ਤਲਵਾਰਾਂ ਵਰਗੇ ਤਿੱਖੇ ਪੱਤੇ ਨੇ ਉਹਨਾਂ ਰੁੱਖ, ਉਹਨਾਂ ਵਿੱਚ ਦੀ ਲਿਜਾਇਆ ਜਾਂਦਾ ਹੈ। ਤਿੱਥੇ ਅਵਰ ਨਾ ਕੋਈ ਜੀਓ ਅਕੇਲਾ, ਉੱਥੇ ਹੋਰ ਕੋਈ ਨਹੀਂ ਨਾਲ ਸਾਥ ਨਿਭਦਾ, ਇਕੱਲਾ ਜੀਵ ਆਤਮਾ ਹੁੰਦਾ, ਰੂਹ ਨੂੰ ਲਿਜਾਇਆ ਜਾਂਦਾ। ਜਮ ਕੀ ਜੇਵੜੀ ਤੂੰ ਆਗੈ ਬੰਦ, ਜਮਾਂ ਦੀ ਰੱਸੀ ਤੇਰੇ ਗਲ ਵਿੱਚ ਪਵੇਗੀ, ਕਿ ਬੰਨ ਕੇ ਖੜਿਆ ਜਾਵੇ, ਤੈਨੂੰ ਲਿਜਾਇਆ ਜਾਵੇਗਾ। ਸ਼ਾਟ ਵਿਡਾਣੀ ਤਾਤ ਮੂੜੇ, ਐ ਮੂਰਖ ਮਨਾ, ਛੱਡ ਦੇ ਜਿਹੜੀ ਤਾਤ ਪਰਾਈ, ਤਾਤ ਈਰਖਾ ਹੈ, ਪਰਾਏ ਦੇ ਨਾਲ ਸ਼ਰੀਕੇ ਕਬੀਲੇ ਦੀ ਮਾਇਆ 'ਤੇ ਜਿਹੜੀ ਤੂੰ ਨਿਗਾਹ ਰੱਖੀ ਹੈ ਨਾ, ਇਹ ਮਰ ਜਾਵੇਗਾ, ਇਹਦਾ ਤਾਂ ਹੈ ਕੋਈ ਨਹੀਂ, ਸਭ ਕੁਝ ਮੈਂ ਹੀ ਸਾਂਭ ਲਵਾਂਗਾ। ਇਹੋ ਜਿਹੇ ਯਤਨ ਬੰਦਾ ਕਰਦਾ ਵਿਡਾਣੀ ਤੋਂ ਭਾਵ ਬੇਗਾਨੀ ਪ੍ਰੋਪਰਟੀ। ਛਾੜ ਵਿਡਾਣੀ ਤਾਤ ਮੂੜੇ, ਹੈ ਮੂਰਖ ਬੰਦੇ ਮਨੁੱਖ, ਛੱਡ ਦੇ ਬੇਗਾਨੀ ਈਰਖਾ ਵਿੱਚ ਆ ਕੇ, ਬੇਗਾਨੀ ਪਰਾਈ ਮਾਇਆ ਨੂੰ ਤੱਕਣਾ ਜਿਹੜਾ ਹੈ, ਜੋ ਨਾ ਛੱਡ ਦੇ, ਇਹ ਹੀ ਸੋਚਦਾ ਬੰਦਾ। ਸੋ ਇਸ ਕਰਕੇ ਮਹਾਰਾਜ ਜੀ ਨੇ ਹੋਰ ਵੀ ਬਚਨ ਲਿਖੇ ਨੇ, ਪਾਵਨ ਬਾਣੀ ਵਿੱਚ ਆਏ ਨੇ, ਕਿ ਦੂਜਿਆਂ ਦੀ ਧਨ ਦੌਲਤ ਤੱਕਦਾ ਹੈ, ਅਵਰ ਮਰਤ ਮਾਇਆ ਮਨ ਤੋਲੇ ਤੋਂ ਭਗ ਮੁਖ ਜਨਮ ਵਿਗੋਇਆ। ਭਗਤ ਰਸਨਾ ਤੋਂ ਪਾਵਨ ਬਾਣੀ, ਜਦੋਂ ਹੋਰ ਕੋਈ ਮਰਦਾ ਹੈ ਤੋ ਸੋ ਉਸ ਵੇਲੇ ਦੂਜੇ ਦੀ ਮਾਇਆ ਨੂੰ ਤੋਲਦਾ ਹੈ, ਮੈਨੂੰ ਮਿਲ ਜਾਵੇ। ਮਾਇਆ ਮਨ ਤੋਲੇ, ਮਾਇਆ ਨੂੰ ਮਨ ਵਿੱਚ ਤੋਲਦਾ ਰਹਿੰਦਾ, ਵਿਚਾਰਦਾ ਰਹਿੰਦਾ, ਮੈਨੂੰ ਮਿਲ ਜਾਵੇ। ਇਹ ਕਿਤੇ ਮਰ ਜਾਵੇ, ਇਹਦਾ ਕੌਣ ਹੈ, ਆਪਾਂ ਨੱਪ ਜਾਵਾਂ।
ਮੈਨੂੰ ਮਿਲ ਜਾਵੇ ਤਾਂ ਭਗ ਮੁਖ ਜਨਮ ਤਾਂ ਫਿਰ ਗਰਭ ਜੂਨੀਆਂ ਵਿੱਚ ਆਉਣਾ ਪੈਂਦਾ ਹੈ। ਛਾੜ ਵਿਡਾਣੀ ਤਾਤ ਮੂੜੇ, ਇਹ ਮੂਰਖ ਬੰਦੇ ਮਨੁੱਖ ਬੇਗਾਨੀ ਜਿਹੜੀ ਆ ਈਰਖਾ ਦੇ ਵੱਸ ਹੋ ਕੇ ਬੇਗਾਨੀ ਪ੍ਰੋਪਰਟੀ 'ਤੇ ਨਿਗਾਹ ਰੱਖਣੀ, ਉਹਨੂੰ ਦੱਬਣ ਦੀ ਇੱਛਾ ਰੱਖਣੀ ਤਾਂ ਜ਼ੋਰ ਨਾਲ ਦੱਬ ਲੈਣੀ ਜਾਂ ਆਪਣੇ ਨਾਂ ਕਰਵਾ ਲੈਣੀ। ਬੰਦੇ ਦੇ ਕਮਜ਼ੋਰ ਹੋਣ 'ਤੇ ਛੱਡ ਦੇ। ਛਾੜ ਵਿਡਾਣੀ ਤਾਤ ਮੂੜੇ, ਇਹ ਬਸਨਾ ਰਾਤ ਮੂੜੇ, ਇੱਥੇ ਬਹੁਤੀ ਲੰਬੀ ਜ਼ਿੰਦਗੀ ਤੂੰ ਲੈ ਕੇ ਨਹੀਂ ਆਇਆ। ਇਹ ਬਸਨਾ ਰਾਤ ਮੂੜੇ, ਜਿਵੇਂ ਪੰਛੀ ਰਾਤ ਨੂੰ ਦਿਨੇ ਉੱਡਦੇ ਉੱਡਦੇ ਰਾਤ ਨੂੰ ਆ ਕੇ ਦਰਖਤਾਂ 'ਤੇ ਆ ਕੇ ਰਾਤ ਕੱਟਦੇ ਨੇ, ਦਰਖਤ 'ਤੇ ਆ ਕੇ ਵਾਸਾ ਕਰਦੇ ਨੇ, ਇੱਥੇ ਤੂੰ ਇੱਕ ਰਾਤ ਦੇ ਵਾਸਤੇ ਹੀ ਹੈ ਸਮਝ ਲੈ। ਸਵੇਰ ਹੋਣ 'ਤੇ ਚਲੇ ਜਾਂਦੇ ਨੇ, ਵਿਛੜ ਜਾਂਦੇ ਨੇ। ਇਹ ਬਸਨਾ ਰਾਤ ਮੂੜੇ, ਇਹ ਮਾਨਸ ਜਨਮ ਰੂਪੀ ਵਾਰੀ ਇੱਕ ਵਾਰ ਤੈਨੂੰ ਮਿਲੀ ਹੈ, ਇੱਕ ਰਾਤ ਦੀ ਨਿਆਈ ਉਮਰਾ ਹੈ। ਇੱਕ ਵਾਰ ਮਿਲੀ ਹੋਈ ਉਮਰ ਮਨੁੱਖਾ ਜਨਮ ਇੱਕ ਰਾਤ ਆ ਸਮਝ ਲਾ। ਇਹ ਬਸਨਾ ਰਾਤ ਮੂੜੇ, ਇੱਥੇ ਰਾਤ ਵਾਂਗ ਹੀ ਬਸਣਾ ਹੋਵੇਗਾ। ਰਾਤ ਤੋਂ ਭਾਵ ਹੁੰਦਾ ਗਿਆਨ ਦਾ ਗਾੜਾ ਹਨੇਰਾ। ਜੇ ਤੂੰ ਇਸੇ ਤਰ੍ਹਾਂ ਰਿਹਾ, ਗੁਰੂ ਦੇ ਸ਼ਬਦੀ ਕਮਾਈ ਨਾ ਕੀਤੀ, ਗਿਆਨ ਦਾ ਚਾਨਣ ਨਹੀਂ ਹੋਵੇਗਾ। ਇੱਥੇ ਰਹਿਣਾ ਸੰਸਾਰ ਵਿੱਚ ਮਾਇਆ ਦੇ ਮੋਹ ਵਿੱਚ ਕੁਰੀਤੀਆਂ ਵਿੱਚ, ਇੱਥੇ ਰਾਤ ਦੀ ਨਿਆਈ ਆ, ਅਗਿਆਨ ਦੇ ਵਿੱਚ ਹੀ ਤੇਰਾ ਬਸਣਾ ਹੋ ਰਿਹਾ। ਇਹ ਬਸਣਾ ਰਾਤ, ਮੂਰਖ ਬਣਾ ਮਨਾ ਬੰਦੇ, ਅਗਿਆਨ ਦੇ ਘੁੱਪ ਹਨੇਰੇ ਵਿੱਚ ਹੀ ਤੇਰਾ ਰਹਿਣਾ ਹੋਇਆ। ਮੂਰਖਾ ਉਦੋਂ ਹੀ ਪਤਾ ਲੱਗੇਗਾ ਜਦੋਂ ਕਾਲ ਰੂਪੀ ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ, ਜਦੋਂ ਜਮਦੂਤਾਂ ਨੇ ਫੜ ਲਿਆ, ਉਦੋਂ ਪਛਤਾਵਾ ਹੀ ਹੋਵੇਗਾ। ਫਿਰ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਮਾਇਆ ਦੇ ਵਿੱਚ ਮਸਤ ਹੋਏ ਅਗਿਆਨ ਦੀ, ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੇ, ਤੂੰ ਤੈਂ ਉੱਠ ਚੱਲਣਾ, ਤੈਨੂੰ ਲੈ ਜਾਣਾ ਉਹਨਾਂ ਨੇ ਫੜ ਕੇ। ਤੂੰ ਜਾਗਦਾ ਨਹੀਂ, ਉਹ ਤੂੰ ਜਾਗੇਗਾ ਨਾ। ਫਿਰ ਭਗਤ ਕਬੀਰ ਸਾਹਿਬ ਜੀ ਨੇ ਵੇਖ ਕੇ, ਕਹੋ ਕਬੀਰ ਤਬ ਹੀ ਨਰ ਜਾਗੈ, ਜਮਕਾ ਡੰਡ ਮੂੰਡ ਮੈਂ ਲਾਗੈ। ਨਹੀਂ ਗੁਰੂ ਦਾ ਗਿਆਨ, ਨਹੀਂ ਇੱਕ ਪਰਮੇਸ਼ਰ ਦਾ ਧਿਆਨ, ਸਮਾਧੀ ਵਿੱਚ ਬੈਠਦਾ ਏ, ਨਾਮ ਦੀ ਕਮਾਈ ਕਰ। ਮਾਇਆ ਕੇ ਮਾਤੇ ਤੈਂ ਉੱਠ, ਉਦੋਂ ਹੀ ਜਾਗਦਾ ਜਦੋਂ ਜਮਾਂ ਦਾ ਕਰਾਰਾ ਡੰਡਾ ਸਿਰ ਵਿੱਚ ਲੱਗਦਾ ਹੈ। ਅਗਿਆਨ ਦੀ ਨੀਂਦ ਵਿੱਚ ਰਾਤ ਵਿੱਚ ਹੀ ਸਾਰੀ ਜ਼ਿੰਦਗੀ ਸੌਂ ਕੇ ਨਿਗਾ ਲੈਂਦਾ। ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਮਾਇਆ ਦੇ ਵਿੱਚ ਮਸਤ ਹੋਏ ਨੇ, ਤੂੰ ਇੱਥੋਂ ਉੱਠ ਚੱਲਣਾ ਹੈ। ਚਰਾਚ ਰਹਿਓ ਤੂੰ ਸੰਗ ਸੁਪਨਾ,

ਜ਼ਮੀਨ ਵਿੱਚ, ਪ੍ਰੋਪਰਟੀ ਵਿੱਚ, ਮਨ ਦਾ ਆਸਣ ਲੱਗਾ ਹੋਇਆ ਗਿਆਨ ਦੇ ਵਿੱਚ, ਹਨੇਰੇ ਵਿੱਚ ਰਾਜ ਰਹੇ ਤੂੰ ਸੰਗ ਸੁਖ। ਇਹੋ ਜਗ ਐਸਾ ਸੁਪਨੇ ਜੈਸ, ਜੀਵਨ ਸੁਪਨ ਸਮਾਨ, ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨ। ਵਾਹਿਗੁਰੂ ਨੂੰ ਛੱਡ ਕੇ ਸੱਚਾ ਕਰਕੇ ਇਹਦੇ ਨਾਲ ਪ੍ਰੀਤੀ ਪਾ ਲਈ ਹੈ ਸੁਪਨੇ ਦੀ ਨਹੀਂ। ਸੁਪਨਾ ਜਦੋਂ ਆਉਂਦਾ ਅੱਖ ਖੁੱਲ੍ਹ ਜਾਂਦੀ ਬੰਦਾ ਪਛਤਾਉਂਦਾ ਹੈ, ਬਹੁਤ ਪਛਤਾਵਾਂ ਦੇ ਤਾਂ ਸੁਪਨਾ ਹੀ ਸੀ, ਉਹਦੇ ਨਾਲ ਚਿੱਤ ਲਾ ਲੈਂਦਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ ਸੋ। ਮਹਾਰਾਜ ਕਹਿੰਦੇ ਮੂਰਖ ਬੰਦਾ ਸੁਪਨੇ ਦੇ ਨਾਲ ਚਿੱਤ ਲਾਉਂਦਾ ਹੈ, ਗੁਰਮੁਖ ਸੁਚੇਤ ਰਹਿੰਦਾ ਹੈ। ਉਹ ਨਾਮ ਜਪ ਕੇ ਗੁਰਮੁਖ ਸੌਂਦੇ ਵਾਹੋ ਵਾਹੋ, ਉੱਚਰੇ ਉੱਠਦੇ ਪੀ ਵਾਹੋ ਕਰੇਨ, ਸੁਚੇਤ ਹੋ ਕੇ ਨਾਮ ਜਪ ਕੇ ਸੌਂਦੇ ਨੇ ਅਤੇ ਉੱਠਦੇ ਵੀ ਨਾਮ ਜਪ ਨਹੀਂ, ਉਹਨਾਂ ਨੂੰ ਸੁਪਨੇ ਆਉਂਦੇ ਨਹੀਂ, ਚਿੱਤ ਲਾਉਂਦੇ ਆ ਵੀ ਜਾ ਕੇ ਅਤੇ ਅੱਖ ਉਸੇ ਵੇਲੇ ਖੁੱਲ੍ਹ ਜਾਂਦੀ ਸੁਚੇਤ। ਸੰਸਾਰ ਵੀ ਐਸਾ ਹੈ, ਤੂੰ ਸੁਪਨੇ ਦੇ ਨਾਲ ਰਚ ਰਿਹਾ, ਰਹਾਉ ਤੱਕ ਮਹਾਰਾਜ ਬਖਸ਼ਿਸ਼ ਕਰਨ। ਸੁਚੇਤ ਕਰ ਰਹੇ ਨੇ ਡੰਕੇ ਦੀ ਚੋਟ ਨਾਲ, ਸ਼ਬਦ ਦੀ ਚੋਟ ਲਾ ਕੇ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਭਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਮਨਹੋ ਵਿਸਾਰੇ, ਕਹਿ ਨਾ ਮਨ ਮੇਰੇ, ਸਦਾ ਰਹੋ ਹਰ ਨਾਲੇ, ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਦੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰ।

ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ।

तुम रे सूत्र

ਵਿੱਚ ਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂਗੀ ਸ਼ਬਦ ਮੈਂ ਆਕੀ ਰਹੇ ਨਾ ਕੋ ਬਚੇ ਸ਼ਰਨ ਜੋ

ਸਤਿਖ ਸਾਮੰਦੀ ਨੂਰ ਅਰ ਸਹ ਪੁਰ ਸਹ ਚੱਟੀਐ ਤੁਧ ਡਿਠੇ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਜ ਆਗਮਨ ਪੁਰਬ ਦਿਹਾੜੇ ਹਨ। ਤਿਨ੍ਹਾਂ ਦੀਆਂ ਖੁਸ਼ੀਆਂ ਵਿੱਚ ਗੁਰੂ ਘਰ ਵਿਖੇ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਸਮੂਹ ਮਾਤਾਵਾਂ ਬੀਬੀਆਂ ਭੈਣਾਂ ਵੱਲੋਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ, ਜਿਨ੍ਹਾਂ ਦੇ 9:30 ਵਜੇ ਭੋਗ ਸ਼ੁਰੂ ਹੋਣਗੇ। ਸੋ ਉਪਰੰਤ ਸ਼ਬਦ ਕੀਰਤਨ ਕਥਾ ਦੀਵਾਨ ਸਜਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ ਪਹੁੰਚ ਕੇ ਭੋਗ ਦੇ ਸਲੋਕ ਸਰਵਣ ਕਰਕੇ ਕਥਾ ਕੀਰਤਨ ਦਾ ਲਾਹਾ ਪ੍ਰਾਪਤ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸੋ 9:30 ਵਜੇ ਭੋਗ ਸ਼ੁਰੂ ਹੋਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ, ਭੋਗ ਦੀ ਰੌਣਕ ਨੂੰ ਵਧਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

что-то там пытаюсь. Что-то бантас, один, сколько бантапут.

ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਦ ਜੋਨ ਭਰਮਿਓ ਵੱਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਮਾਦਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਤਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵਰ ਦਾਨਵ ਇੱਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸੈ ਤਿਆਗ ਗਿਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਕੈ ਕੂਪ ਗੁਬਾਰ ਪਰਿਓ ਹੈ ਇਤਾ ਗਭ ਕਸ ਨਮਾਵਤ ਬਿਸ਼ਟਾ ਅਸਤ੍ਰ ਕ੍ਰਿਮ ਉਦਰ ਭਰਿਓ ਹੈ ਦੈ ਦਿਸਤਾਏ ਮਾਂ ਬਿਖਿਆ ਕਉ ਪਰਦਨ ਛੀਨ ਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਰਸਿਓ ਜਮ ਦੂਤਨ ਡੰਡ ਮ੍ਰਿਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਭੁੰਚਿਤ ਸਾਸਨ ਦੂਬ ਗਰਤ ਕਰਿਓ ਹੈ ਪ੍ਰੇਮ ਭਗਤ ਉਤਰੈ ਸੇ ਨਾਨਕ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸੋ ਮਾਰੀ ਔਖਦ ਮੰਤਰ ਤੰਤਰ ਪਰ ਦੁੱਖ ਹਾਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤਿਸਨਾ ਬਿਨਸ ਜਾਇ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦ ਪਜੀ ਧਾਨ ਪ੍ਰਪ੍ਰਾਣ ਆਧਾਰੀ ਉੱਠ ਗਈ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਵਨ ਬੰਦਿਓ ਨਾ ਜਾਤ ਵਿਦੇ ਮਨ ਦਰਸ ਮਗ ਪਾਪਕ ਜਰਿਓ ਨਾ ਜਾਤ ਰਿਹੋ ਜਨ ਧੂਰ ਲਾਗ ਨਿਰਣਾ ਸਾਖ ਸਬੋਰ ਚਲੈ ਹਰ ਪੰਥ ਪੱਗ ਨਾਨਕ ਰੋਗ ਦੁੱਖ ਅਗ ਮੋਚਦੇ ਹਰ ਨਾਮ ਖੱਗ ਉਦਮ ਕਰ ਲਾਗੇ ਬਹੁ ਪਾਂਤੀ ਵਿਚਰੈ ਅਨਕ ਸ਼ਾਸਤਰ ਬਹੁਤ ਖਟੂਆ ਭਸਮ ਲਗਾਏ ਤੀਰਥ ਬਹੁ ਭਰਮਤੇ ਸੂਖਮ ਦੇ ਬੰਦੈ ਬਹੁ ਜਟੂਆ ਬਿਨ ਹਰ ਭਜਨ ਸਗਲ ਦੁੱਖ ਪਾਵਤ ਜਿਉਂ ਪ੍ਰੇਮ ਬਡਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਕ ਭਾਂਤ ਹਟੈ ਕਰ ਥਟੂਆ ਸੋਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਾਰ ਸਦਾ ਵਿਖਿਆਤਾ ਤਾਸ਼ਨ ਲਿਦੈ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਜਨ ਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਭਾਲਾ ਗਾਵੈ ਜਨ ਸਨਕਾਦ ਸਾਧ ਸਿਧਾਧਕ ਮੰਜਨ ਗਾਵੈ ਛਲ ਛਲਾ ਗਾਵੈ ਗੁਣ ਤੁਮ ਟਲ ਮੰਡਲ ਵੈ ਭਗਤ ਪਾਏ ਦਸ ਜਾਣਿਓ ਕਬ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਕਪਲਾਦ ਆ ਜੋਗੇਸਰ ਅਪਰੰਪਰ ਅਵਤਾਰ ਵਰੋ ਗਾਵੈ ਜਿਮ ਦਗਨ ਪਰਸਰਾ ਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਂਧੋ ਕਰੂਰ ਵਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੈ ਗੁਣ ਬਚਨ ਚਾਰ ਖਟ ਦਰਸਨ ਬ੍ਰਹਮਾਦਿਕ ਸਿਮਰੰਥ ਗੁਨਾ ਗਾਵੈ ਗੁਣ ਸੇ ਸਹਿਸੇ ਬਾਰਸ ਆਦ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਰਾਜੋਗ ਮਾਣਿਓ ਬਸਿਓ ਨਿਰਵੈਰ ਦੰਤਰ ਸ੍ਰਿਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾ ਵੈਸਨ ਕਾਦ ਆਦਿਨ ਕਾ ਜੁਗੈ ਲਗ ਧਨ ਧਨ ਗੁਰ ਧਨ ਜਨਮ ਸਪੈਸਨ ਸਕਿਆਥ ਭਲੋ ਜਗ ਪਾਤਾਲ ਪੁਰੀ ਜੈ ਕਰ ਧੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਸਾਹ ਜੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਗੁਰਸੈਣ ਕੋ ਰਾਜ ਭੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ ਗੁਣ ਗਾਵੈ ਰਵਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾਸ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਜੈ ਆਤਮ ਰੰਗ ਮਾਣੈ
ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਵਰ ਨ ਜਾਣ ਸੁਖ ਦਿਓ ਪ੍ਰੀਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਵ ਕਲ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੈ ਪਿਆਲ ਭਗਤ ਨ ਗਾਦ ਪਯੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਨ ਬੇਦ ਵਿਆਕਰਣ ਵਿਚਾਰੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰੇਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲਸ ਜਸ ਨਾਨਕ ਗੁਰ ਸਹਿ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾਹਿ ਸਮਾਇਓ ਮਾਧਾਤਾ ਗੁਣ ਰਵੈ ਜਿਨ ਚੱਕਰਵੈ ਕਹਾਇਓ ਗੁਣ ਗਾਵੈ ਬਲਰਾਵ ਸਖਤ ਪਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ੍ਰਹੰਤੋ ਦੂਰ ਬਾਪੁਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਘਟਕੜ ਸਹਿ ਸੰਭਾਇਓ ਸੋਈਏ ਮਹੱਲੇ ਦੂਜੇ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਨ ਹਸਥੋ ਤਾਂ ਧਰਿਓ ਮਸਤਕ ਹੱਥ ਸਹਿਜ ਮੈਂ ਉਠੋ ਛੱਜ ਸੁਰ ਨਰਗਣ ਮਨ ਬੋਇਆ ਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਜ ਪੂਤੇ ਘਰ ਰੱਖ ਲੇ ਸਮਾਜ ਜਗਜੀ ਤੋ ਗੁਰਦੁਆਰ ਖੋ ਖੇਲੈ ਸਮਦਸਾਰ ਰਥ ਉਨ ਮਨ ਲਿਵ ਰਾਖ ਏਕ ਨਿਰੰਕਾਰ

ਕਾਲ ਖਾਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਹ ਜੋ ਸੇਵੈ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਪਾਉ ਤਾਰ ਕੀ ਨਿਰਭਾਰ ਸਤਸੰਗ ਸਹਿ ਸਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਦੀ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਦੀ ਮਝਾਰ ਲਹਿਣਾ।

ਕਹ ਕੀਰਤ ਕਰ ਸਹਾਰ ਸਪਤ ਦੀ ਮਝਾਰ ਲਹਿਣਾ ਜਗਤ ਗੁਰ ਪਰਸਮਰਾਰ ਤੈ ਤਾਂ ਹਦਰਥ ਪਾਇਓ ਮਨ ਸੇਵਾ ਗੁਰ ਪ੍ਰਵਾਨ ਸਾਧ ਅਜਗਰ ਜਨ ਕੀਆ ਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾਂ ਕਿ ਦ੍ਰਿਸ਼ਟ ਚਲ ਠਾਣ ਬਿਮਲ ਬੁੱਧ ਸਥਾਨ ਪੈਰ ਸੀਲ ਸੁਨਾਹੋ ਸਖਤ ਬਿਦਾਰ ਕਹ ਕੀਰਤ ਕਲ ਸਹਾਰ ਸਪਤ ਦੀ ਮਝਾਰ ਲਹਿਣਾ ਜਗਤ੍ਰ ਗੁਰ ਪਰਸਮਰਾਰ ਦ੍ਰਿਸ਼ਟ ਤਰਦ ਤਮ ਹਰਨ ਦਾਨਗ ਪਾਪਰ ਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਉਂਗਰੈ ਰਾਜ ਯੋਗ ਲਹਿਣਾ ਕਰੈ ਸਦਾ ਕੱਲਿਓ ਰਹਿ ਕਰਨ ਸਿੰਘ ਇੱਛਾ ਚਾਰੈ ਧਰਮ ਸਰੂਪ ਜਿਉ ਨਿਵੈ ਖਵੈ ਕਸ ਬਿਮਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ ਸਹਿਜ ਪੈ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਹਿ ਜੇ ਲਇਓ ਹਰ ਪਰਸਿਓ ਕਲ ਸਮੁਲਵੈ ਜਨ ਦਰਸਨ ਲੈਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਉ ਹਦਰਤ ਦੀਓ ਗਰਲ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਨ ਜੁਗੰਤਰ ਸਤਿਗੁਰ ਸਹਿ ਸਮਾਧੋ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਦਰਿਦਰ ਹਰਨ ਪਿਖੰਤ ਹੈ ਕਲ ਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਾ ਜੰਪੋ ਲੈਣੇ ਰਸਨ ਨਾਮ ਔਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅੜਸਠ ਮੱਜਨ ਹੋਏ ਸੱਚ ਤੀਰਥ ਸੱਚ ਇਸਨਾਨ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜੇ ਸਤ ਸੰਜਮ ਵਰਤ ਸੱਚ ਕਬਜਲ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪ੍ਰਮਾਣ ਮੇਹ ਦ੍ਰਿਸ਼ਟ ਸੁਭ ਕਰੈ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਐ ਖੋਵੈ ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਖੋ ਧੋਵੈ ਸੋ ਕਉ ਟਲ ਗੁਰ ਸੇਵੀ ਐ ਐਨਸ ਸਹਿਜ ਸੁਭਾਈ

ਦੇ ਸੋਈ ਪ੍ਰਿਕ ਸਿਵਰ ਸਾਚਾ ਜਾਂ ਕਾ ਇੱਕ ਨਾਮ ਛਲ ਸੰਸਾਰ ਜਿਵੇਂ ਭਗਤ ਪਵਜਰ ਤਾਰੇ ਸਿਮਰੋ ਸੋਈ ਨਾਮ ਆ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਲਹਿਣਾ ਥਪਿਓ ਜੇਨ ਸਰਬ ਸਿੱਧੀ ਕਬਜਨ ਕਲ ਬਸ ਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੋਵਰ ਮਵਲ ਸਰਾ ਉੱਤਰ ਦੱਖਣ ਪੋਬਰ ਪਸ਼ਚਿਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸ਼ਚਿਮ ਧਰਿਆ ਸੋਈ ਨਾਮ ਛਲ ਭਗਤੈ ਪਵਤਰ ਅਮਰਦਾਸ ਗੁਰ ਕੋ ਫੁਰਿਆ ਸਿਮਰ ਸੋ ਸਿਮਰੈ ਸੋਈ ਨਾਮ ਜਖ ਅਰ ਕਿਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਤਰ ਵਰਤਰੂ ਮੰਡਲ ਨਾਰਦਾਦ ਪਹਿਲਾਦ ਵਰਾ ਸਸੀਅਰ ਅਰਸੂਰ ਨਾਮ ਉਲਾਸੈ ਸੈਲ ਲੋ ਜਨ ਉਦਰਿਆ ਸੋਈ ਨਾਮ ਛਲ ਭਗਤੈ ਪਵਤਰ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਨੇ ਸਿਵਰ ਨਵ ਨਾਥ ਨਿਰੰਜਨ ਸਿਵ ਸਨਕਾਦ ਸਮੁਦਰਿਆ ਚੌਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਪਵਜਲ ਤਰਿਆ ਉਦੋ ਕਰੂਰ ਕਿਤਲੋਚਨ ਨਾਮਾ ਕਲ ਭੀ ਕਲ ਕਬੀਰ ਕਿਲਵਕਾਰਿਆ ਸੋਈ ਨਾਮ ਛਲ ਭਗਤੈ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇਤੀਸ ਧਿਆਵੈ ਜਤਿਤ ਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾ ਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤਿਕਰ ਸੰਗਤ ਉਦਰੀਆ ਸੋਈ ਨਾਮ ਛਲ ਭਗਤੈ ਪਵਤਾਲ ਅਮਰਦਾਸ ਗੁਰ ਕਾ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਾ

ਨਿਵਾਸ ਹੈ ਸੁਰਨਰ ਗਣ ਗੰਧਰਵ ਸ਼੍ਰੀ ਦਰਸ਼ਨੀ ਆਸਾ ਸਾਹਿਬ ਭਲੋ ਪ੍ਰਸਾਦ ਤੇ ਜੋਤਨ ਕਲ ਜੋੜ ਕਰ ਤਿਹਾਇਓ ਸੋਈ ਨਾਮ ਭਗਤ ਪਾਉ ਜਲ ਹਰਣ ਗੁਰੂ ਅਮਰਦਾਸ ਤੈ ਪਾਇਓ ਨਾਮ ਤੇ ਆਵੇ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜੈ ਨਾਮ ਸਮਾਧਿਓ ਹਰ ਕਸੋਗ ਸਮਕਰ ਸਹਾਰੇ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀ ਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ ਪਰਸਾ ਸੰਤ ਪਿਆਰ ਦੇਹ ਕਰਤਾਰਾ ਸੰਜੋਗ ਸਤਿਗੁਰ ਸੇਵ ਸੁਖ ਪਾਇਓ ਅਮਰ ਗੁਰ ਕੀਤਾ ਜੋਗ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵ ਯੋਜਸ ਪਸਾਏ ਗਤਾ ਗੁਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਤ ਜਨਮ ਕਲੁਚਰ ਗੁਰ ਪਰਸੇ ਅਮਰ ਪ੍ਰਗਾਸ ਬਾਜ ਕਰ ਦਹਿਣ ਸਿੱਧ ਸਨਮੁਖ ਮੁਖ ਜੋ ਵੈ ਰਿਦਬ ਸਾਹਿਬਾ ਵਾਂਗ ਜੋ ਤੀਨ ਲੋਕਾਂ ਧਰਮੋ ਹੈ ਰਿਦਬ ਸਹਿ ਕਹੀਓ ਸੋਈ ਰਸਤ ਨਹੀਂ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸੇ ਗੁਰੂ ਸਤਿਗੁਰ ਤਿਲਕ ਸਰਬ ਵਿੱਚ ਤਿਨ ਪਾਇਓ ਚਰਨ ਤਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ ਹੱਥ ਆ ਪਰ ਸਕਿਆ ਹੱਥ ਹੱਥ ਲੱਗਿਆ ਗੁਰ ਅਮਰ ਪੈ ਜੀ ਤਾ ਪਰ ਸਕਿਆ ਹੱਥ ਜੀ ਗੁਰ ਅਮਰ ਭਣੀਜੈ ਨੈਣ ਤਾ ਪਰ ਸਕਿਆ ਹੱਥ ਨੈਣ ਗੁਰ ਅਮਰ ਪਖੀਜੈ ਸ਼ਰਵਣ ਤਾ ਪਰ ਸਕਿਆ ਹੱਥ ਸ਼ਰਵਣ ਗੁਰ ਅਮਰ ਸੁਣੀਜੈ ਸਕਿਆ ਸੋਹੀਓ ਜਿਤ ਹੀ ਐ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆ ਸੋਸਰ ਜਾਲ ਭਪਣ ਜੋ ਸੁਰ ਨੀਵੈ ਗੁਰ ਅਮਰ ਨਿਤ ਤੇ ਨਰ ਦੁੱਖ ਨ ਭੁੱਖ ਤੇ ਨਰ ਨਿਧਨ ਨਹੁ ਕਹੀਐ ਤੇ ਨਰ ਸੋਕ ਨਾ ਹੋਵੈ ਤੇ ਨਰ ਸੇ ਅੰਤ ਨਾ ਲਹੀ ਐ ਤੇ ਨਰ ਸੇਵ ਨਾ ਕਰੈ ਤੇ ਨਰ ਸਹਿ ਸਹਿ ਸਮਪੈ ਤੇ ਨਰ ਦੁਲੀਚੈ ਬਹਿ ਤੇ ਨਰ ਥੱਪ ਬਿਥੱਪੈ ਸੁਖ ਲਹਿ ਤੇ ਨਰ ਸੰਸਾਰ ਮੈਂ ਅਪੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲ ਭਪਣੈ ਗੁਰ ਅਮਰਦਾਸ ਪ੍ਰਸੰਨ ਜਿਹੇ ਤੈ ਪੜਿਓ ਇੱਕ ਮਨ ਧਰਿਓ ਇੱਕ ਘਰੇ ਪਛਾਣਿਓ ਨੈਣ ਬੈਣ ਮੋਏ ਇੱਕ ਦੋਇ ਠਾਂ ਨਾ ਜਾਣਿਓ ਸੁਪਨੇ ਕ ਪ੍ਰਤਾਖੇ ਕੇ ਕਿਸਮੈ ਲੀਣੋ ਤੀਸੇ ਕਰ ਪੰਜ ਸਿੱਧ ਪੈਂਤੀਸ ਨਾ ਖੀਣੋ ਇੱਕੋ ਜੇ ਲੱਖ ਲਖੋ ਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਪਣਾ ਤੂੰ ਇੱਕ ਲੋੜਾ ਇੱਕ ਮੰਨਿਓ ਜੇ ਮਤ ਕਹੀ ਜੈ ਦੇਵ ਜੇ ਮਤ ਨਾ ਮੈਂ ਸਮਾਣੀ ਜੇ ਮਤ ਤ੍ਰਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਤ ਕਰਤੂਤ ਨਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤਸਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰੇ ਅਮਰਦਾਸ ਪਰਸੀਐ ਪੂੰ ਪਾਤਕ ਬਿਨਾਸੈ ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾ ਸੈ ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ ਗੁਰੇ ਅਮਰਦਾਸ ਪਰਸੀਐ ਭਉ ਲੱਭੈ ਗੋ ਚੁੱਕੈ ਇੱਕ ਬਿਨ ਦੁਗਣ ਜੋ ਤੋ ਰਹੈ ਜਾਂ ਸਮੰਤਰ ਮਾਨ ਵੈ ਲਹੈ ਜਾਲ ਪਾਪ ਪਦਾਰਥ ਤੜੇ ਗੁਰੇ ਅਮਰਦਾਸ ਦਿੱਠੇ ਮਿਲਾ ਹੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾਂਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕੌਣ ਵਖਾਣੋ ਜੋ ਗੁਣ ਲੱਖ ਗਮ ਤਿਨਾ ਗੁਣ ਤਿਨਾ ਜਾਣੋ ਬੋਇ ਥੋ ਵਿਧਾਤਾ ਨਿਰਮਯੋ ਸਭ ਸੰਗਤ ਕੁਲ ਉਦਰਣ ਗੁਰ ਅਮਰਦਾਸ ਕੀਰਤ ਕਹਿ ਤ੍ਰਾਹ ਤ੍ਰਾਹ ਤੋ ਪਾ ਸਾਰਣ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ ਜੈ ਕਹਿਤੈ ਭਰਪੂਰ ਸਭ ਦੀਪਕ ਦੀ ਪਾਇਓ ਜੇ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਪ ਸਤ ਸੰਤੋਖ ਭਿਖ ਦਰਸ਼ਨ ਗੁਰ ਸਿੱਖੈ ਸਰਨ ਪਰੈ ਤੇ ਉਬਰੈ ਛੋੜ ਜਮ ਪਰ ਕੀ ਲਿਖੈ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਰ ਦਰਿਆਉ ਪਲਕ ਡੁਬੰਤਿਆ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਜੇ ਚਿਤਵੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋ ਤਕਾਓ
ਤੇਰ ਹੁਕਮ ਪਵੈ ਨਿਸ਼ਾਨ ਤੁਕਰ ਸਾਹਿਬ ਕੀ ਸੇਵਾ ਜਬ ਗੁਰ ਦੇਖਾ ਸਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਗੁਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤਸਿਓ ਤਤ ਮਿਲਾਵੈ ਸੱਚ ਸੱਚ ਜਾਣੀਐ ਤਿਤੈ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਾਉਣ ਡੰਤ ਨ ਧਾਵੈ ਨਿਰੰਕਾਰ ਕਹਿ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮੈਂ ਰੂਪ ਕਰਤਾ ਪੁਰਖ ਸੋ ਜਾਣਾ ਜਿਨ ਕਿਛ ਕੀਓ ਗੁਰ ਮਿਲਿਆ ਸੋਈ ਭਿਖਾ ਕਹਿ ਸਹਿਜ ਰੰਗ ਦਰਸ਼ਨ ਜੀਓ ਹਰ ਰਹਿ ਸੰਤਾਂ ਟੋਲ ਸਾਧ ਬੋ ਤੇਰੇ ਡਿੱਠੇ ਸੰਨਿਆਸੀ ਤਪੱਸੀਏ ਮੁਖੋਂ ਪੰਡਿਤ ਮਿੱਠੇ ਬਰਸੇ ਕਹੋ ਫਿਰ ਕਿਨਾਂ ਨਾ ਪਰਚੋ ਲਾਇਓ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਣੋ ਕਿਆ ਕਹੋ ਗੁਰਦੈ ਮਿਲਾਇਓ ਭਿਖਿਆ ਜੀਵ ਤੂੰ ਰੱਖੈ ਤੇਵ ਰਹੋ ਪੈਰ ਸਮਰ ਸੁਨਾ ਗਿਆਨ ਆਸਨ ਚੜਿਓ ਤਰਮ ਤਨ ਕਰ ਗਇਓ ਭਗਤ ਸੀਲੈ ਸਰ ਲੜਿਓ ਭੈ ਨਿਰਪੋ ਵਰ ਟਲ ਮਨ ਸਬਦ ਗੁਰ ਨੇ ਜਾ ਕੱਢਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਪੁਹਾਲ ਤੇ ਜੋਤਨਾ ਨਿਤ ਪਤਨਾਥ ਨਾਨਕ ਬਾਰ ਗੁਰ ਅਮਰਦਾਸ ਸਚ ਸਲ ਭਾਣ ਤੈਂ ਦਲ ਜਿੱਤੋ ਜੁੱਧ ਕਰ ਕਨਹਰ ਬੂੰਦ ਬਸੋਰ ਮਾਵਲ ਕੁਸਮ ਸੰਤ ਗੁਨੰਤ ਨ ਆਵੈ ਰਵ ਸਤ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਧਿਆਨ ਗਿਆਨ ਸਤਿਗੁਰ ਕੇ ਕਾਬਜਨ ਪਾਲ ਹੁਨੈ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣੇ ਆਵੈ ਸੋਈਏ ਮਹਲੇ ਚੌਥੇ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਏਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਜਨੇ ਕੀ ਆਸਾ ਸਤਿਗੁਰ ਸੇ ਪਰਮ ਪਦ ਪਾਇਓ ਬਨਾਸੀ ਬਿਗਤ ਤੇ ਆਇਓ ਤਿਸ ਭੇਟੇ ਦਰ ਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਨ ਸੁਜਨ ਜਨ ਘੇਰੇ ਮੇ ਨਾਮ ਜੋ ਕੋ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਰੰਜਨ ਉਰ ਧਰਿਆ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਭਰ ਭਰੇ ਛੁੱਟਤ ਪ੍ਰਵਾਹ ਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪਵਜਨ ਹੂੰ ਸੇਵਾ ਕਰੀਆ ਤਿੰਨ ਭਉ ਨਿਵਾਰਨ ਪੈ ਪਾ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਾਵ ਕਲ ਠਕਰ ਹਰਦਾਸ ਨੇ ਗੁਰ ਰਾਮਦਾਸ ਹਰ ਪਰ ਪਰੇ ਸਤਿਗੁਰ ਮਤ ਗੂੜ ਬਿਮਲ ਸਾ ਸੰਗਤ ਆਤਮ ਰੰਗ ਚਲੂਰ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ ਵੈ ਨਿਰੰਜਨ ਘਰੈ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤੇ ਸੁਖ ਸਦ ਵਸ ਪੰਚ ਕਰੇ ਕਵ ਕਲ ਠਕਰ ਹਰਦਾਸ ਨੇ ਗੁਰ ਰਾਮਦਾਸ ਹਰ ਭਰ ਭਰੇ ਅਨਪੌਨ ਮਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੀਟਿਆ ਜਨਮਾ ਤਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਕਰ ਹਰਦਾਸ ਨੇ ਗੁਰੂ ਰਾਮਦਾਸ ਹਰ ਭਰ ਭਰੇ ਅਭਰ ਭਰੇ ਪਾਇਓ ਭਰ ਦੰਤਰ ਧਾਰਿਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕਹਿ ਪ੍ਰਸਾਦ ਸਹਿ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕੁਚਰੈ ਤੈ ਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਮੇਰਾ ਸਤਸੰਤ ਪ੍ਰਕਾਸ਼ੈ ਬਿਰਤ ਸਾਂਤ ਉਪਜੈ ਦੁਰ ਦੁਰੰਤਰ ਨਾਸੈ ਸੁਖ ਸਾਗਰ ਅਪਾਇਓ ਦੰਤਰ ਮਗਨ ਹੁਟੈ ਸੰਜਮ ਸਾ ਸੰਤੋਖ ਸੀਲ ਸੁਨਾਹੋ ਮੋ ਫੁਟੈ ਸਤਿਗੁਰ ਪ੍ਰਮਾਣ ਬਿਦਨੈ ਸਿਰਿਓ ਜਗ ਜਸ ਤੂਰ ਵਜਾਇਓ ਗੁਰੂ ਰਾਮਦਾਸ ਕੁਚਰੈ ਤੈ ਪੈ ਅਮਰ ਪਦ ਪਾਇਓ ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਏਕ ਤੇ ਆਇਓ ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵਨਿਧ ਨਾਮ ਨਿਧਾਨ ਤੇ ਸਿੱਤਾਂ ਕੀ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਬਨਾਸੀ ਯਾਦ ਲੇ ਭਗਜਿਤ ਲਗਤ ਰੇ ਸੋ ਗੁਰੂ ਨਾਮ ਦ੍ਰਿੜਾਇਓ ਗੁਰੂ ਰਾਮਦਾਸ ਕੁਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਪ੍ਰੇਮ ਭਗਤ ਪ੍ਰਭਾ ਪ੍ਰੀਤ ਪਬਲੀ ਨਾ ਹੁਟੈ ਸਤਿਗੁਰ ਸ਼ਬਦ ਥਾਵ ਮੇ ਥਾਰਾ ਰਸ ਗੁਟੈ ਮਤ ਮਤ ਸੰਤੋਖ ਪਿਤਾ ਸਰ ਸਹਿ ਸੁਮਾਇਓ ਜੂਨੀ ਸੰਭਵਿਓ ਜਗਤ ਗੁਰ ਵਚਨ ਤਰਾਇਓ ਅਵਗਤ ਗੁਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕੁਚਰੈ ਤੈ ਜਗਤ ਉਦਾਹਰਣ ਪਾਇਓ ਜਗਤ ਉਦਾਹਰਣ ਨਵ ਨਿਧਾਨ ਭਗਤੈ ਪਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ ਸਹਿ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰਪ੍ਰਸਾਦ ਪਾਈਐ ਧੰਨ ਤੇ ਜਨ ਵਡ ਭਾਗੇ ਤੇ ਮੁਕਤੇ ਪੈ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕੁਚਰੈ ਤੈ ਸ਼ਬਦ ਨਿਸ਼ਾਨ ਵਿੱਚ ਆਇਓ ਸੇ ਸਦਾ ਸਹਿਜ ਪਛਾਣ ਸਹਿਜ ਛਾਵਾਣ ਸੰਤੋਖ ਸਰਾਜ ਚਿਓ ਸਦਾ ਸੀਲ ਸੁਨਾਓ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਅਜੋਨੀਓ ਪਾਲ ਮਲ ਸਤਿਗੁਰ ਸੰਗ ਨਿਵਾਸ ਗੁਰੂ ਰਾਮਦਾਸ ਕੁਚਰੈ ਤਾ ਸਹਿਜ ਸਰੋਵਰ ਵਾਸ ਗੁਰਜਨ ਕੋ ਸੋ ਪ੍ਰਸੰਨ ਨਾਮ ਹਰ ਦਾ ਨਿਵਾਸ ਹੈ ਜਿਨ ਕੋ ਗੁਰ ਸੋ ਪ੍ਰਸੰਨ ਦੁਰ ਦੁਰੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਨ ਬ੍ਰਹਮਾਨ ਨਿਵਾਰ ਹੈ ਜਿਨ ਕੋ ਗੁਰ ਸੋ ਪ੍ਰਸੰਨ ਸਦ ਲਗ ਭਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿੰਨ ਸਭ ਸਕੈ ਤੋ ਜਨਮ ਜਾਗ
ਸ੍ਰੀ ਗੁਰੂ ਸਰਣ ਭਜ ਕਲ ਕਾ ਭੁਗਤ ਮੁਖ ਸਭ ਗੁਰੂ ਲਗ ਸਤਿਗੁਰ ਕੇ ਮਤਾਣਿਆ ਜਗ ਜੂਤ ਸਮਾਣੇ ਅਨਪਾਉਂਦੇ ਜਾਂ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਸੰਗ ਸਮਾਣੇ ਇਹ ਰਾਜੋ ਗੁਰੂ ਰਾਮਦਾਸ ਤੂੰ ਰਸ ਜਾਣੇ ਜਨਕ ਸੋਏ ਜਨ ਜਾਣਿਆ ਅਨੁਮਨ ਲਿਆ ਧਰਿਆ ਸਸੰਤੋਖ ਸਮਾਚਰਿਆ ਭਰਾ ਸਰ ਭਰਿਆ ਕਥ ਕਥਾ ਬਰਾਪੁਰ ਜਿਸ ਦੇ ਸੋ ਪਾਵੈ ਇਹ ਜਨਕ ਰਾਜ ਗੁਰੂ ਰਾਮਦਾਸ ਤੋਂ ਜੀ ਬਣਿਆ ਵੈ ਸਤਿਗੁਰੂ ਨਾਮ ਏ ਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਓ ਦੁਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸਬਦ ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਨ ਸਬਨ ਦਾਤਾ ਗਮ ਗਿਆਨ ਵਿਖਿਆਤਾ ਇਨ ਸੁਰਮਾ ਧਿਆਨ ਧਾਵੈ ਪਰਖ ਨਾ ਸੋਵੈ ਜੀਓ ਜਾ ਕੋ ਦੇਖ ਤਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਧਿਆ ਗਿਆਨ ਦੁਰਮਤ ਮੈਲ ਧੋਵੈ ਜੀਓ ਸਤਿਗੁਰੂ ਨਾਮ ਏ ਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਜਾਂ ਕਿ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰਕ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਬੁਨ ਜਾਣੈ ਕੋ ਤੇਰਾ ਪਾਰ ਨਿਰਪੁਨ ਨਿਰੰਕਾਰ ਕਥ ਕਥਨ ਹਾਰ ਤੁਜੈ ਬੁਝਾਈ ਹੈ ਭਰਮ ਭੁੱਲੇ ਸੰਸਾਰ ਛੂਟੈ ਜੁਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਨ ਸੁਚਾਪ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਹਉ ਬਰਬਲ ਜਾਉ ਸਤਿਗੁਰ ਸਾਚੇ ਨਾਮ ਪਰ ਕੌਣ ਉਪਮਾ ਦਿਓ ਕੌਣ ਸੇਵਾ ਸਰਿਓ ਇੱਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕ੍ਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਰ ਦਿਨੋ ਗੁਰ ਰਿਧ ਧਾਰ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨ ਤਰ ਜਾਂ ਕੇ ਦੇਖਤ ਦੁਆਰੇ ਕਾਮ ਕੋ ਦਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜੋਗ ਤਖਤ ਦੀਨ ਰਾਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ ਤਾਰਨ ਮਨੁੱਖ ਜਨ ਕਿਉ ਪ੍ਰਗਾਸ ਗੁਰ ਅੰਗਦ ਕਿਉ ਨਿਧਾਨ ਕਥ ਕਥਾ ਗਿਆਨ ਪੰਚ ਭੂਤ ਬਸ ਕਿਨੇ ਜਮਤ ਨ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦਿਖਤ ਗਤ ਚਰਨ ਕਵਿਤ ਜਾਸ ਸਬਦ ਮਾਨਿਓ ਮਨ ਤਵੀ ਪਇਓ ਪ੍ਰਸੰਨ ਰਾਜਯੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸੇ ਧਾਰਿਓ ਤਰ ਤਰ ਵਿਓਮ ਅਰ ਪਾਉਣ ਤੇ ਨੀਰ ਸਰ ਔਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਾਲ ਸਬਦ ਸਮੁਦਰ ਕੇ ਧਾਰਿਓ ਤ੍ਰਿਪਾਉਣ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼ ਕੱਚੋ ਕੰਚਨ ਭਇਓ ਸਤਿਗੁਰ ਸਰਵਣ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ ਲੋ ਹੋਇਓ ਲਾਲ ਨਦਰ ਸਤਿਗੁਰ ਜਿ ਧਾਰੈ ਪਾਣ ਮਾਣ ਕਰੈ ਗਿਆਨ ਗੁਰ ਕਹਿ ਵਿਚਾਰੈ ਕਾਠੋ ਸ੍ਰੀਖੰਡ ਸਤਿਗੁਰ ਕੀਓ ਦੁਖ ਦਿਲ ਤਿਨ ਕੇ ਗਾਏ ਸਤਿਗੁਰੂ ਜਨ ਤਿਨ ਪਰਸਿਆ ਸੇ ਪਸ ਪ੍ਰੇ ਸੁਰ ਨਰ ਭਏ ਜਾਮ ਗੁਰੂ ਹੇ ਵੱਲ ਤਨ ਕਿਆ ਗਾਰਬ ਦੀਜਾ ਜਾਮ ਗੁਰੂ ਹੇ ਵੱਲ ਲਖ ਬਾਹੀ ਕਿਆ ਕੀਜਾ ਜਾਮ ਗੁਰੂ ਹੇ ਵੱਲ ਗਿਆਨ ਅਰ ਧਿਆਨ ਅਨਨ ਪਾਰ ਜਾਮ ਗੁਰੂ ਹੇ ਵੱਲ ਸਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹਿ ਜੋ ਗੁਰੂ ਨਾਮ ਰਿਤ ਮੈਂ ਧਰੈ ਸੋ ਜਨਮ ਮਰਨ ਦੋਥੇ ਰਹਿ ਗੁਰਬਿਨ ਘੋਰਨਦਾਰ ਗੁਰੂ ਬਿਨ ਸਮਝ ਨ ਆਵੈ ਗੁਰਬਿਨ ਸੁਰਤ ਨ ਸਤ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁਨ ਅਗਨ ਕਟੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੋ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਰਤ ਸਮਾਧ ਸਭ ਜਿਸ ਕੇਰੇ ਦੁੱਖ ਫੁਨ ਦੁੱਖਨ ਨਾਸ ਸੁਖਦਾਇਕ ਸੂਰਾ ਜੋ ਤਰਤਿਆਨ ਬਸ ਤੇ ਨੇਰੇ ਪੂਰਾ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇ ਰੇ ਜੋ ਹਰ ਬੁੱਧ ਰਿਧ ਸਿੱਧ ਚਾਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰਮੁਖ ਦੇ ਗੁਰੂ ਸੁਖ ਪਾਇਓ ਹੋਤੀ ਜੋ ਪਿਆਸ ਪਿਉਸ ਪਵਨ ਕੀ ਪੰਚ ਸਿਦਕੋ ਬਿਦ ਮਿਲਾਇਓ ਪੂਰਨ ਪੂਮਨ ਠੌਰ ਬਸੁਰ ਸੁਬਾਸਨ ਸਿਓ ਜੋ ਦਹੰਗ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਬਿਪਾਸ ਬਨਾਇਓ ਗਯੋ ਦੁਖ ਦੂਰ ਬਰਖਣ ਕੋਸੋ ਗੁਰੂ ਮੁਖ ਤੇ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਨਾਮ ਦਿਓ ਸਿਰ ਜਿਸ ਦੇਖ ਤਰਾਨਾ ਗਨ ਹਰਿਓ ਜਿਸ ਬਸਰੇ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਧ ਭਾਨ ਡਰਿਓ ਪਰਦਾਸ ਵਾਸ ਜਗਤ ਗੁਰੂ ਕੀ ਪਾਰਸ ਪੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤਿ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਰਨਾਕ ਸਪਾਰੇ ਕਰਿਆਜ ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨ ਤੋ ਬਸਤ ਦੀਨ ਬਹੁ ਸਾਜ ਸਦਾ ਮਾਪਦਾ ਤੇ ਤਾਰਿਆ ਸਦਾ ਮਾਪਦਾ ਤੇ ਰਾਖਿਆ ਗਨਕਾ ਪੜ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਜ ਗੋਏ ਰਾਖੋ ਦਾਸ ਪਾਠ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸਨ ਅਹਿਨ ਸਰਸ ਸਤਿ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈ ਗੁਰਮੁਖ ਧਿਆਈ ਹੈ
अनुमार्ग तजो पजोर ज्ञानियो बचन गोले तरो पंच पू बस करो जन्म कलो उदरो द्वार हर मानियो जाओ ता सब सुख एतवत तुम पंचवो गुरु गौर गुरु जप प्राणियो गुरु गौर गुरु गौर गुरु जप

ਗਲਬ ਮਲ ਥਾਹ ਮਦਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਾਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਪ੍ਰਮਤ ਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਤ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਪੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰ ਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਤਦਵਾਰ ਜਿਸ ਗਿਆਨ ਗੁਰ ਬਿਮਰ ਸਾਰ ਸੰਤ ਸਿੱਖ ਨਾਈ ਹੈ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈ ਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕਿ ਸੇਵ ਸਿਵ ਸਿੱਧ ਸਾਧਕ ਸੁਰ ਸੁਰ ਗਣਤਰ ਹੈ ਤੇ ਤਿਸ ਗੁਰ ਬਚਨ ਸੁਣ ਕੰਨ ਰੇ ਪੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰ ਪ੍ਰਹਲਾਦ ਗੁਰ ਮਿਲਤ ਮੁਨ ਜਨ ਰੇ ਤਰਹਿ ਨਾਰਦਾਤ ਸਨਕਾਦ ਹਰ ਗੁਰਮੁਖੈ ਤਰੈ ਇੱਕ ਨਾਮ ਰੰਗ ਤਰਾ ਇੱਕ ਨਾਮ ਲਗ ਤਰੋ ਤਜਹੋ ਰਸ ਅਨ ਰੇ ਦਾਸ ਬੇਨਤ ਕਹਿ ਨਾਮ ਗੁਰਮੁਖ ਲੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਨ ਤਰੂਪ ਪਰ ਸ੍ਰੀ ਪ੍ਰਹਲਾਦ ਭਗਤ ਉਦਰੀਆਂ ਹਸਤ ਕਮਲ ਮਾਥੇ ਪਰ ਧਾਰੀਆਂ ਲੱਖ ਰੂਪ ਜੀ ਲਖਿਆ ਨਾ ਜਾਏ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਾਤੀ ਧਾਰੋ ਮਾਨ ਜਨਮ ਦੇ ਨਿਸਤਾਰੋ ਗੁਰ ਸੰਜਾਜ ਖੇਵਟ ਗੁਰੂ ਗੁਰਬਿੰਦ ਧਰਿਆ ਨਾ ਕੋਹੇ ਗੁਰ ਪ੍ਰਸਾਦ ਪ੍ਰਭ ਪਾਈਏ ਗੁਰਬਿੰਦ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਸਾਹਿਬ ਨਿਵਾਰੀ ਤਿੰਨ ਲੈਣਾ ਥਾਪ ਜੋਤ ਜਗ ਧਾਰੀ ਲੈਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿੰਨ ਸ੍ਰੀ ਰਾਮਦਾਸ ਹੋਡੀ ਥਿਰ ਥੱਪਿਓ ਰਖਾ ਨਾਮ ਅਖਾ ਨਿਧ ਪਿਓ ਪਿਓ ਹਰ ਨਾਮ ਅਖਾ ਨਿਧ ਚਾਹ ਜੁਗ ਗੁਰ ਸੇਵਾ ਕਰ ਫਲ ਲਹੀ ਅੰਗ ਬੰਦਾ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਅੰਗ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਓਖਣ ਪਰਣੰਗ ਸਤਿਗੁਰ ਗੁਰ ਸੇਵ ਲਾਗੁਰ ਤਿਆਗੀ ਸ੍ਰੀ ਰਾਮਦਾਸ ਧਾਰਨ ਤਰਨੰਗ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਭ ਸੰਸਾਰ ਸੰਸਾਰ ਸਭ ਗੰਗਾ ਗੁਰ ਦਰਸ਼ਨ ਪ੍ਰਸੰਨ ਪਰਮ ਪਵਿੱਤਰ ਗਤੇ ਜੀਤਾ ਜਮ ਲੋਕ ਪਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗਬੰਸ ਤਿਲਕ ਸੁੰਦਰ ਦਸਰਥ ਘਰ ਮੁਨ ਬੰਛੈ ਜਾਂ ਕੀ ਸਰਨੰ ਸਤਿਗੁਰ ਗੁਰ ਸੇਵ ਲਾਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨ ਮਰਨ ਪਗਾਇਆ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਏ ਜਨ ਜਨ ਕੈ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਬਰ ਲਾਲ ਜਨਮ ਜਨਮ ਕੀ ਤਜ ਮਾਇਆ ਮੋਹ ਲੋਬਰ ਲਾਲ ਚ ਕਾਮ ਕ੍ਰੋਧ ਕੀ ਬਿਰਥਾ ਗਈ ਅਵ ਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨੰ ਸਤਿਗੁਰੂ ਗੁਰੂ ਸੇਵ ਲਾਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ ਇੱਕ ਪੜੈ ਸੁਣ ਗਾਵੈ ਪ੍ਰਭਾਤੈ ਕਰਿ ਸਨਾਨ ਇਸ਼ਨਾਨ ਕਰੈ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗ ਨਾ ਜਲਥ ਮੈਂ ਰਹਿਆ ਪੂਰਬੋ ਵਿਦ ਵਰਣੰ ਸਤਿਗੁਰ ਗੁਰ ਸੇਵ ਲਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨੰ ਜਿਨਹੂੰ ਬਾਤ ਚਲ ਤੂੰ ਜਾਨੀ ਤੇ ਵੀ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁਦਰ ਰਿਦਰ ਖਿਨ ਇੱਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਾਹਿਬ ਉੱਪਰ ਮਨ ਬਚ ਕ੍ਰਮ ਸੇਵੀ ਹੈ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਕਰੁਣਿਆਨ ਮੰਦਰ ਬੈਨ ਕੋਟ ਸਨ ਸੰਗ ਸੁਭ ਕੈਤ ਮਾਜ ਸੋਧ ਜਿਸ ਤਈ ਪਾਤ ਕਾਹਿ ਜੀਓ ਦੇਖ ਰੂਪਾਤਮ ਪਮੋਹ ਮਾ ਮਗ ਪਏ ਕਿੰਕਿਨ ਸਬਦ ਚੰਦਕਾਰ ਖੇਲ ਪਾਹਿ ਜੀਓ ਕਾਲ ਕਰਮ ਹੁਕਮ ਹੱਥ ਕਹੋ ਕੌਣ ਮੇਟ ਸਕੇ ਇਸ ਬੰਮ ਗਿਆਨ ਧਿਆਨ ਧਰਤੀ ਚਾਹੇ ਜੀਓ ਸਤਿ ਸਾਹ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਤਨ ਸੁਧ ਬੁੱਧ ਨਿਰੀਕਾਰ ਬੇਸਮਾਰ ਸਰਵਰ ਕੋ ਕਾਹੇ ਜੀਓ ਸੁਥਰ ਚਿੱਤ ਭਗਤ ਹਿਤ ਭਿਖ ਧਰਿਓ ਹਰ ਨਕਸ ਹਰ ਨਖ ਬਿਦਾਰ ਜੀਓ ਸੰਖ ਚਕਰ ਗਦਾ ਪਦਮ ਆਪ ਆਪ ਕੀ ਛਦਮ ਪਰਮ ਪੁਰ ਪਾਰ ਬ੍ਰਹਮ ਲਖ ਕਵਨਤਾ ਹੈ ਜੀਓ ਸਤਿ ਸਾਹ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਣ ਕੁੰਦ ਤਸਣ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇ ਵਜ਼ੀਰ ਵੱਡੇ ਤੀਰ ਧਰਮ ਅੰਗ ਲੱਖ ਗਮ ਖੇਲ ਕੀਆ ਆਪਣੇ ਉਚਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਸਮਾਇ ਸੁਤ ਸਿੱਧ ਸੂਪ ਤਰਿਓ ਸਾਨ ਕਹਿ ਸਾਹ ਜੀਓ ਸਤਿ ਸਾਹ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਾਰ ਨੇਹ ਕਲੰਕ ਬਜੀ ਡੰਗ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਪਾਉਣ ਕੁਸਲ ਕਰਨ ਸਰਬਪੂਤ ਆਪ ਹੀ ਦੇਵਾਦ ਦੇਵ ਸਹਿਸਮੁਖ ਬੁਨਿੰਦ ਜੀਓ ਜਰਮ ਕਰਮ ਮਛ ਕਛ ਹੋ ਬਰਾ ਜਮੁਨਾ ਕਕੂਲ ਖੇਲ ਖੇਲ ਜਨ ਗਿੰਦ ਜੀਓ
ਨਾਮ ਸਾਰ ਹੀ ਤਾਰ ਤਜ ਵਿਕਾਰ ਮਨ ਗਿਆਨ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਨ ਨਿਜ ਨਿਦਾਨ ਸਤਿ ਜਾਨ

ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਬਡਾ ਤਮਾ ਸਾਹ ਆਪੇ ਚੰਦ ਸੂਰ ਪ੍ਰਗਾਰ ਸਾਹ ਆਪੇ ਜਲ ਆਪੇ ਥਰ ਥਮਨ ਆਪੇ ਕੀਆ ਘੜ ਘੜ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰਾ ਆਪ ਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੋ ਵਾਹ ਵਾਹ ਕਬਡਾ ਤਮਾਸ਼ਾ ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਤਰ ਗਗਨ ਪੈਰ ਪੂਰ ਰਹੇ ਅੰਮ੍ਰਿਤੇ ਮਿੱਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਰੰਜਨ ਜਚਨਾ ਗੁਰਪ੍ਰਸਾਦ ਪਾਈਏ ਪਰਮਾਰਥ ਸਤਸੰਗ ਸੇਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਆਨੰਦ ਅਨਾਦ ਆਜ ਸ ਕੋਈ ਨ ਜਾਣੈ ਸਿਵ ਬ੍ਰੰਜ ਤਰ ਧਿਆਨ ਤਜਿਸ ਬੇਦ ਬਖਾਣ ਹੈ ਨਿਰੰਕਾਰ ਨਿਰਵਰ ਅਵਰਨ ਦੂਸਰ ਕੋਈ ਭਜਨਗੜ ਸੁੰਦਰ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਨ ਜਾਗਿਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰ ਗੁਰੂ ਰਾਮਦਾਸ ਚਿਤਾ ਬਸੈ ਗੁਰੂ ਸਮਰੱਥ ਗੈ ਕਰਿਆ ਤਰੁ ਬੁੱਧ ਸਮਤ ਸੰਹਾਰਨ ਕਹੋ ਫੁਨ ਧਰਮ ਤੁਜਾ ਪਹਿਰੰਤ ਅਘਾ ਸਦਾ ਅਘ ਪੁੰਜ ਤਰੰਗ ਨਿਵਾਰਨ ਕਹੋ ਮਥੁਰਾ ਜਨ ਜਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾਮ ਬਹੁਤ ਵੱਡੋ ਕਲ ਮੈਂ ਬਸਾਗਰ ਪੌਰ ਉਤਾਰਨ ਕੋ ਸੰਤਤ ਹੀ ਸਤਸੰਗਤ ਸੰਗ ਸੁਰੰਗ ਤੇਜਸ ਗਾਵਤ ਹੈ ਧਰਮ ਪੰਥ ਤਰਿਓ ਤਰਨੀ ਤਰ ਆਪ ਰਹਿ ਲਿਵ ਧਾਰਨ ਧਾਵਤ ਹੈ ਮਥੁਰਾ ਪਨ ਭਾਗ ਭਲੇ ਉਨ ਕੇਮਨ ਇੱਛਤ ਹੀ ਪ੍ਰਭਾਵਤ ਹੈ ਰਵ ਕੇ ਸੁਤ ਕੇ ਸੁਤ ਕੋ ਤਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸਦਾ ਸੰਪਰਪੂਰਨ ਸੰਤ ਰੰਗ ਪ੍ਰਗਟ ਦਿਨ ਆਗਰ ਗਹਿਰ ਗੰਭੀਰ ਅਥਾ ਅਤਬੜ ਸੁਭਰ ਸਦਾ ਸਭ ਦਰਤ ਨਾਗਰ ਸੰਤ ਮਰਾਰ ਕਰੈ ਕੰਤੂਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਲ ਯੁਗ ਦੂਰ ਤਰ ਕਰਬੇ ਕਹੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮਨ ਧਿਆਨ ਧਰੈ ਫਿਰ ਸਗਲ ਯੁਗ ਕਬਹੂ ਕੋ ਪਾਵੈ ਤਮ ਪ੍ਰਗਾਸ ਕੋ ਬੇਣ ਵੇਦ ਬਾਣੀ ਸਹਿਤ ਬ੍ਰੰਜ ਸਗਾਵੈ ਜਾਂ ਕੋ ਸਿਵ ਮੁਨ ਗਹਿ ਨਤ ਜਾਤ ਕਬਿਲਾਸ ਕਹੋ ਜਾਂ ਕੋ ਜੋਗੀ ਸਿੱਧ ਜਤੀ ਸਿੱਧ ਸਾ ਸਿੱਧ ਸਾਧਕ ਨੇਕ ਤਪ ਤਪ ਜਟਾ ਜੂਟ ਭੇਖ ਕੀਏ ਫਿਰ ਤੂੰ ਦੱਸ ਕਹੋ ਸੋਤਨ ਸਤਿਗੁਰੂ ਸੁਖ ਭਾਈ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕਹੋ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਤੇ ਲੋ ਪ੍ਰਲੋਕ ਪ੍ਰਗਾਸੇ ਦੇਖ ਦਰਸ ਪਟਕ ਪਰਮ ਭੁਜਤ ਦੁੱਖ ਪਰ ਹਰ ਸੁਖ ਥੈ ਜੋ ਵਿਗਾਸੇ ਸੇਵਕ ਸਿੱਖ ਸਦਾ ਤਲੁਭਤ ਅਲ ਸਮੂਹ ਜੋ ਕੁਸਮ ਸਵਾਸੇ ਵਿਦਿਆਮਾਨ ਗੁਰਾਰ ਥੱਪਿਓ ਥਿਰ ਸਾਚੋ ਤਤ ਗੁਰੂ ਰਾਮਦਾਸ ਹੈ ਤਾਰ ਸੰਸਾਰ ਮਾਇਆ ਮਦ ਮੋਤ ਅੰਮ੍ਰਿਤ ਨਾਮ ਦਿਓ ਸਮਰੱਥ ਪੁਨ ਕੀਰਤਨ ਸਦਾ ਸੁਖ ਭਨ ਸੰਪਤ ਰਿਦਰ ਸਿਧਨਾ ਛੋਟਾ ਹੈ ਸੱਥ ਦਾਨ ਵੱਡੋ ਅਤਵੰਤ ਮਹਾਂ ਸੇਵਕ ਦਾਸਕ ਸੇਵਕ ਦਾਸ ਕਹਿਓ ਤੱਥ ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਤੱਥ ਤਾਹ ਕਹਾਂ ਪ੍ਰਵਾਹ ਕਾਹੋ ਕੀ ਜਾਂ ਕਹਿ ਵਸੀਸ ਦਰਿਓ ਗੁਰ ਹੱਥ ਤੀਨ ਪਵਨ ਭਰਪੂਰ ਰਹੇ ਹੋ ਸੋਈ ਆਪਣ ਸਰਥ ਕਿਓ ਨਾ ਜਗਤ ਕੋਈ ਆਪਣੇ ਆਪ ਆਪਿਓ ਪਾਇਓ ਸੁਰ ਨਰ ਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੈ ਸੁਰੈ ਨਾਰ ਗਣਗ ਦਰਭ ਹੋ ਜੰਤ ਫਿਰੇ ਅਵਿਨਾਸੀ ਅਚਲ ਅਜੋਨੀ ਸੰਭਵ ਪ੍ਰਖੋ ਤੁਮ ਅਪਾਰ ਪਰੇ ਕਰਨ ਕਰਨ ਸਮਰਾ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮਪਦ ਪਾਇਓ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਜੀਓ ਅੰਗਦ ਅਨੰਤ ਮੂਰਤਿ ਧਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੂ ਅਮਰਦਾਸ ਕਰਤਾਰ ਕਿਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮਪਦ ਪਾਇਓ ਨਾਰਦ ਧੂਪ ਰਲਾ ਸੁਦਾਮਾ ਭੋਗ ਭਗਤ ਹਰ ਕੇ ਜੋ ਗਣ ਅਮਰੀਕ ਜੈ ਦੇਵ ਤਲੋਚਨ ਨਾਮ ਅਮਰ ਕਬੀਰ ਪਣੰਗ ਦਿਨ ਕਵਤਾਰ ਪਿਓ ਮਲ ਭਿੰਤਰ ਜਸ ਜਗਤ ਪ੍ਰਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮਪਦ ਪਾਇਓ ਮਨਸਾ ਕਰ ਸਿਮਰੰਤ ਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰਗ ਬਾਚਾ ਕਰ ਸਿਮਰੰਤ ਜੈ ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣੰਗ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੋ ਜੈ ਜਗ ਮੈਂ ਤੈ ਹਰ ਪਰਮਪਦ ਪਾਇਓ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਮਨਿਤ ਪਾਵੈ ਜਦ ਸੋਈ ਰਾਮਦਾਸ ਗੁਰ ਬਲ ਭਾਣੋ ਮਿਲ ਸੰਗਤ ਤਨ ਤਨ ਕਰਹੋ ਜੇ ਸਤਿਗੁਰ ਲਗ ਪ੍ਰਭ ਭਾਈ ਐ ਸੋ ਸਿਮਰੋ ਸਤਿਗੁਰ ਸਿੰਨ ਰਹੋ ਜਿਨ ਸ਼ਬਦ ਕੁਮਾਏ ਪਰਮਪਦ ਪਾਇਓ ਸੇਵਾ ਕਰਤਨ ਛੋੜਿਓ ਪਾਸ ਤਾਂ ਤੇ ਗੌਹਰ ਗ੍ਰਹਿਣ ਪ੍ਰਗਟ ਉਜਿਆਰੋ ਦੁੱਖ ਦਰਦ ਅੰਧਿਆਰ ਕੋ ਨਾਸ਼ ਕਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿੰਨ ਕਾਮ ਗੁਰਦਮ ਕੋ ਨੇ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤੇ ਗੁਰ ਅਮਰਦਾਸ ਕਹਿ ਗੁਰੂ ਨਾਮ ਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਸ ਰਹ ਚਰਨ ਨਿਵਾਸ ਤਾਂ ਤੇ ਸੰਗਤ ਸੰਗਨ ਪਾਏ ਪਉ ਮਾਨੈ
ਕਮਲੀ ਆਗਲ ਪ੍ਰਗਟ ਸੁਭਾਸ ਤਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈ ਤੁਪਜੋ ਜੋ ਪ੍ਰਕਾਸ਼ ਜੇ ਪਿਖ ਤਤ ਹੋਏ ਰਾਸ ਮਾਨਸ ਹੋਏ ਸੰਸਾਰ ਸਹਾਰ।

ਨਾਨਕ ਨਾਮ ਰੰਜਨ ਜਾਣਿਓ ਕਿ ਨੀ ਭਗਤ ਪ੍ਰੇਮ ਦੇ ਬੁਲਾਈ ਤਾਂ ਤੇ ਅੰਗ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਕਥ ਕਥਾ ਏਕ ਜੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ ਹਮ ਅਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛੱਡ ਵਿਖੈ ਵਿਖਾਈ ਮਾਇਆ ਮੋਹ ਪਰਮ ਪੈ ਭੂਲੇ ਸਦਾਰਾ ਸੁਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਤੇ ਮਿਲਨ ਜੰਤਰਾ ਸਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਮੋਹ ਮਲ ਬਿਵਸ ਕੀਓ ਕਾਮ ਗਹਿ ਕਿਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਗਲ ਜੋੜ ਹੁਕਮ ਜੋ ਹੋਏ ਸੋ ਮੰਨੈ ਪਵਸਾ ਗਲ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰ ਅਤਬ ਸੱਚੋ ਤਖਤ ਜੋਗ ਭੋਗ ਸੰਜੋਤ ਬਲ ਗੁਰੂ ਰਾਮਦਾਸ ਸੱਚ ਸਲ ਭਣ ਤੂੰ ਟਲ ਰਾਜ ਪਗ ਦਲ ਤੂੰ ਸਤਿਗੁਰ ਚੌ ਜੁਗੀਆ ਪਾਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸਿਵੰਤ ਤੁਰੈ ਧੁਰ ਆ ਜੁਗਾਦ ਅਨੰਦ ਕਲਾ ਧਾਰੀ ਤਰੇ ਲੋ ਅਗਮ ਨਿਗਮ ਉਦਰਣ ਜਰਾ ਜਮੈ ਆਰੋਹ ਗੁਰ ਅਮਰਦਾਸ ਥਿਰ ਥੱਪਿਓ ਪ੍ਰਗਾਮੀ ਤਾਰਨ ਤਰਨ ਅਗ ਅੰਤਕ ਬਦਨ ਸਲ ਕਵ ਗੁਰੂ ਰਾਮਦਾਸ ਤੇਰੀ ਸਰਣ ਸੋਈ ਮਲੇ ਪੰਜਵੇਂ ਕੇ ਕੋ ਅੰਕਾਰ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਚਲ ਬਨਾਸੀ ਜੇ ਸਿਮਰ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਧਾਰੰ ਗੁਰੂ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਕਰਕੇ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤਨ ਜਨਮਤ ਗੁਰਮਤ ਬ੍ਰਹਮ ਪਠਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋ ਕੋ ਜੈਤਵਾਰ ਹਰ ਜਨ ਕੋ ਪਾਇਓ ਸਤਿਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅੰਮ੍ਰਿਤਸਰ ਲਾਗ ਉੱਤਮ ਪਦ ਪਾਇਓ ਗੁਰੂ ਅਰਜਨ ਕਰ ਗੁਰ ਰਾਮਦਾਸ ਅਨਪੋ ਆ ਭਗਤ ਉਤਰੇ ਆਇਓ ਵਡਭਾਗੀ ਉਨ ਮਾਨਿਓ ਰਤ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗਮ ਗੋਚਰ ਪਾਰ ਨੂੰ ਸਤਿਗੁਰ ਦਰਸਾਇਓ ਗੁਰੂ ਅਰਜਨ ਕਰ ਗੁਰ ਰਾਮਦਾਸ ਅਨਪੋ ਠਹਿਰਾਇਓ ਜਨਕ ਰਾਜ ਵਰਤਾਇਆ ਸਤਯੁਗ ਅਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰੂ ਨਾਨਕ ਸੱਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਪਰੰਪਰ ਬੀਣਾ ਖੇਲ ਗੂੜੋ ਕਿਓ ਹਰਿ ਰਾਜ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰੂ ਸਮਾਣੋ ਜੋ ਨੀ ਸੰਭਵਿਓ ਸਜਾ ਸਕਲ ਕਵੀ ਨੂੰ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰੂ ਅੰਗਦ ਅਮਰ ਨਿਧਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ ਸਤ ਜੀਵਨ ਅਰਜਨ ਅਮੋਲ ਜੋ ਨੀ ਸੰਭਾਓ ਪੈ ਭੰਜਨ ਪਰ ਦੁੱਖ ਨਿਵਾਰਾ ਪਰ ਨੰਭੋ ਅਗੈ ਗਹਿਣ ਪਰੰਪਰਾ ਦੈਣ ਸੀਤਲ ਗੁਰਦਾਤੋ ਅਸੰਭੋ ਗੁਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਅਜਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗੰਦਰ ਮੰਦਰ ਪਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਵੜ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰ ਕਲ ਸਾਰ ਤੋਹੇ ਜਸ ਬਗਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾਰ ਜਨ ਹਰ ਭਗਤਾ ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਣ ਸਬਦ ਸਾਰ ਹਰ ਸਮ ਉਦਾਵ ਅੰਗਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਵ ਨ ਹੁਟੈ ਸਤਵੰਤਰ ਨਾਮ ਮੰਤਰ ਨਵ ਨਿਧ ਨਾਨਕ ਹੁਟੈ ਗੁਰੂ ਰਾਮਦਾਸ ਨ ਸਰਵ ਮੈਂ ਸਹਿਸਨ ਦੋਵਾ ਤਾਣਿਓ ਗੁਰੂ ਅਰਜਨ ਕੁਲਚਰੈ ਤੈ ਰਾਜ ਯੋਗ ਰਸ ਜਾਣਿਓ ਪੈ ਨਿਰਭਉ ਮਾਣਿਓ ਲੱਖ ਮੈਂ ਲੱਖ ਲਖਾਇਓ ਗਮ ਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪ੍ਰਮਾਣ ਰਾਜ ਮੈਂ ਜੋ ਕਮਾਇਓ ਤਨ ਤਨ ਗੁਰ ਧਨ ਅਪਾਰ ਸਰ ਸੁਵਰ ਪਰਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰੂ ਅਰਜਨ ਕੁਲ ਚਰੈ ਤੈ ਸਹਿਯੋਗ ਨ ਜਪਾਇਓ ਮੇਉ ਰਸਨਾ ਬਦਨ ਬਰਦਾਤ ਅਲਖ ਪਰ ਗੁਰ ਸੂਰ ਸ਼ਬਦ ਹਮੈ ਨਿਵਾਰੋ ਹਾਂ ਮੈਂ ਨਿਵਾਰਿਓ ਅਨਚਾਰਨ ਨਿਦਲਿਓ ਸੁਨ ਸਹਿ ਨਿਜ ਕਰ ਸਹਾਰਾਓ ਹਰ ਨਾਮ ਲਾਗ ਜਾ ਗੁਦਰਿਓ ਸਤਿਗੁਰੂ ਤੈ ਵਸਾਇਓ ਗੁਰੂ ਅਰਜਨ ਕੁਲ ਚਰੈ ਤੈ ਜਨਕ

ਗੁਰ ਅਰਜਨ ਪੁਰਖ ਪ੍ਰਮਾਣ ਪਾਰਥ ਚਾਲ ਹੈ ਨਹੀ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਵਜਲ ਸਾਰ ਸੇਤ ਨਾਮ ਹਰੀ ਕਾ ਬੋਏ ਥਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਪਜਗ ਉਦਰਿਓ ਜਗਤੋ ਧਰਨ ਨਾਮ ਸਤਿਗੁਰ ਤੁਠੈ ਪਾਇਓ ਅਬਨਾਏ ਅਵਰ ਸਰ ਕਾਮ ਭਰੰਤਰ ਪੂਰੀ ਪੜੀ ਜੋਤ ਰੂਪ ਹਰਿਆ ਗੁਰੂ ਨਾਨਕ ਆਇਓ ਤਾਂਤੇ ਅੰਗਦ ਪਇਓ ਤਤਸੋ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਜਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭੁੱਖ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੁਰ ਪ੍ਰਗਟ ਜੋਤ ਜਗ ਮਗ ਤੇਜ ਮੂਹ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਦੇਹ ਜਨ ਜਾਚੋ ਜਗਤਰ ਪਰ ਜਾਨੀਅਤ ਬਸ ਰਹਿਣ ਬਾਸ ਜਾਂ ਕੁਹਿਤ ਨਾਮ ਸਿਉ ਪਰਮਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਸ ਨਤੇ ਬਾਰ ਪੈ ਦੇਖਿਓ ਤਾਮ ਸਿਉ ਅਪਰ ਪਰਮਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮਾਏ ਅਰਜਨ ਗੁਰ ਭਗਤ ਕੈ ਹਿਤ ਪਾਇ ਰਿਹੋ ਮੇਰਾ ਰਾਮ ਸਿਉ ਅੰਤ ਨਾ ਪਾਵਤ ਦੇਵ ਸਵੈ ਮਨਿੰਦਰ ਮਹਾ ਸਿਵ ਜੋਗ ਕਰੀ ਫੁਨ ਵੇਦ ਬਿਰੰਤ ਵਿਚਾਰ ਰਿਹਾ ਹਰ ਹਰ ਜਾਪ ਨਾ ਛਾਡਿਓ ਇਹ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਇ ਧਰੀ ਜਗ ਔਰ ਨ ਆਏ ਮਹਾਤਮ ਮੈਂ ਅਵਤਾਰ ਜਗ ਰਿਆਨ ਕੀਓ ਤਿਨਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂ ਕਹਿ ਰੇ ਮਨ ਭੇਦ ਵਿਭੇਦ ਨ ਜਾਣ ਪੀਓ ਪ੍ਰਤਾ ਸ਼੍ਰੀ ਵਾਹਿਗੁਰੂ ਅਰਜਨ ਕਾਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਓ ਨਹੀਂ ਪਾਗ ਲੀਲਾਰ ਉਦਾਇ ਤਬ ਲਓ ਭਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡ ਉੱਤੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪ ਅਜਨ ਅਰਜਨ ਦੇਵ ਗੁਰੂ ਫਿਰ ਸੰਕਟ ਚੋਨ ਗਰਭ ਨਾ ਆਇਓ ਕਲ ਸਮੁੰਦਰ ਭੈ ਰੂਪ ਪ੍ਰਗਟ ਹਰਨਾ ਮੁਧਾਰਨ ਬਸ ਸੰਤ ਜਿਸ ਰਿਦਾ ਦੁੱਖ ਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਸ ਬਿਨਾ ਵਰਨਾ ਕੋਈ ਮਨ ਬਤ ਤਿਨ ਜਾਣਿਓ ਭਇਓ ਤੇ ਸੰਸਰ ਸੋਈ ਤਰਨ ਗਗਨ ਨਵ ਖੰਡ ਮੈਂ ਜੋਤ ਸਰੂਪ ਪੀ ਰਹਿਓ ਭਾਰ ਤਾਰਨ ਗਗਨ ਨਵਖੰਡ ਮੈਂ ਜੋਤ ਸਰੂਪ ਪੀ ਰਹਿਓ ਭਾਰ ਪਨ ਮਥੁਰਾ ਕੁਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਕਟ ਸਭ ਨਹਾਵੈ

ਅਜੈ ਗੰਗ ਜਲ ਟਲ ਸਿੱਖ ਸੰਗਤ ਸਭ ਨਹਾਵੈ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪੈ ਗਯੋ ਹਰ ਬੰਸ ਜਗਤ ਚ ਸੰਚਰਿਓ ਸੋ ਕੌਣ ਕਹਿ ਸ੍ਰੀ ਗੁਰੂ ਮੋਇਓ ਦੇਵਪੁਰੀ ਮੈਂ ਗਯੋ ਆ ਪਰਮੇਸ਼ਰ ਭਾਇਓ ਹਰ ਸਿੰਘ ਆਸਨ ਦਿਓ ਸ੍ਰੀ ਗੁਰੂ ਤੈ

छत्र सिंहासन प्रथमी गुरु अर्जन को दे आयो। एको ओंकार सतनाम करता पुरख निरभउ निर्वैर अकाल मूर्त अजूनी सहभंगुर प्रसाद। श्लोक 12 देवदीप महला पहला। तंगी पै हरी गहरी गंभीरी सतर सुया केव करी निवण जाय थणी। गत जे लगा गड़बड़ी सखिय तौल हरी छे पीठां दे डेठ मैं मदन अगर पथणी। सुन मंदे हरण आखिए गूढ़ा वेणा पार पहला मत सियाण कहता की चै व्यापार। दोहे दिता दुर्जना मित्रा को जयकार दो ही सज्जन मेरन लो मंदे विचार। तन मन दीजे सज्जना ऐसा संसार तिसो नेवना की चई। जे दिसा चलन हार नानक जिनी अवकर पूजा तिन मिटो कुरबान। जे तो तारू पाण ताहू पछ त्रिड़ा न कर ताहू खिर सजान वन्या इनी कपरी। चढ़ चक्र हाड़ लहरी बन लखेसरी सतगुर सिंह लाए बेड़े डुबण नाए पओ नानक दुनिया कैसी होई। सालक मित न रहो कोई पाई बंदी है चुकाया दुनिया करण दिन गवाया है करके ओए करेन गल्ला पिटन सिर कोए ना। नाउ लैन और करण समाए नानक तन बलिहार है जाए। रेवन डीगना डोली है सीधे मार्ग ताओ पाछे भगड राम नो आगे अगन तलाओ। सस जीरा पर रहो मगो वरन ढंग नानक गुरु मुख छूटी है हर कीर्तन सिंह संग। बाग मन मन मारी है जो सतगुरु दिख्या होए। ਆਪ ਪਛਾਣ ਹਰ ਮਿਲੈ ਬੋ ਨ ਮਰਨਾ ਹੋਏ ਕਿਚਨਾ ਹੱਥ ਨਾ ਬੁੱਢੀ ਇੱਕ ਨਦਰ ਨਿਹਾਲ। ਨਾਨਕ ਗੁਰ ਮੁਖ ਉਭਰੇ ਗੁਰ ਸਰਬਰ ਸੱਚੀ ਪਾਲ। ਅਗੁਰ ਮਰੈ ਜਲ ਲੋੜ ਲਹੁ ਵਿਣ ਗੁਰ ਨਿਤ ਜਲ ਨਾਹੇ। ਜਨਮ ਰਹਿ ਪਰਮਾਈ ਹੈ ਜੇ ਲਖ ਕਰਮ ਕਮਾਹੇ। ਜਮ ਜਾਗਤ ਨ ਲੱਗੇ ਚਲਹਤ ਗੁਰ ਭਾਏ। ਨਾਨਕ ਨਿਰਮਲ ਅਮਰ ਪਦ ਗੁਰ ਹਰ ਮਿਲੈ ਮਿਲਾਏ। ਕਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਮੰਤਨ ਮਹਿਲਾ ਉਗਣੀ ਚਿੰਜ ਭਰੀ ਗੰਧੀ ਆਏ। ਸਰਬੰਸ ਨਾ ਜਾਣਿਆ ਕਾਕ ਪੰਖੀ ਸੰਗ ਸਾਗ ਸਿੰਘ ਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਸੰਸਥਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰਤੀ ਦਰਿਆਓ। ਜਨਮੇ ਕਾਫਲ ਕਿਆ ਗਣੀ ਯਾਰ ਭਗਤ ਨਾ ਭਾਓ। ਪੈਦਾ ਖਾਦਾ ਬਾਦ ਹੈ ਜੈਮਨ ਦੂਜਾ ਪਾਓ। ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਅਲਾਓ। ਨਾਨਕ ਨਾਮ ਸਲਾਏ ਤੂੰ ਹੋਮੇ ਆਵੇ ਜਾਓ। ਹੈ ਨੀ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਨਾਨਕ ਲੱਗੀ ਤੋਰ ਮਰਾਇਆ ਜੀਵਨ ਨਾਹੀ ਤਾਣ। ਛੋਟਾ ਛੇਤੀ ਚੋਰ ਮਰਾਇਆ ਲੱਗੀ ਸਾ ਪ੍ਰਵਾਨ। ਜਿਸਨੂੰ ਲਾਇਆ ਤਿਸ ਲਗਾਇਆ ਲੱਗੀ ਸਾ ਪ੍ਰਵਾਨ। ਫਿਰ ਭਕਾਮਨਾ ਨਿਕਲਿਆ ਲਾਇਆ ਤੈਨੂੰ ਸਜਾਣ। ਪਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ। ਤਾਤੂ ਪੰਚਨ ਲਾਏ ਕੂੜਾ ਪਾਜਿਆ। ਪਾਂਡਾ ਅਣਗ ਰਾਜਾਂ ਤਿਸ ਪਾਵਸੀ ਪਰਮ ਜੋਤ ਜਗਾਏ। ਵਾਜਾ ਵਾਪਸੀ ਮਨੁਜ ਅੰਦੇ ਕੂਪ ਕਹਿ ਬਿਰਧ ਨ ਜਾਣੀ। ਮਨ ਅੰਦਰ ਹੁੰਦੇ ਕਵਲ ਦਿਸਣ ਖਰੇ ਰੂਪ। ਇੱਕ ਕਹਿ ਜਾਣਨ ਕਹਿਆ ਬੁਝਣ ਤੇਦਰ ਸੁਗਰ ਸਰੂਪ। ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣ ਹੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾਲ ਹੰਤ। ਨਾਨਕ ਤੇਦਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ ਜਬ ਤਾ ਸੰਜਮ ਘੁਮਾਵੈ ਕਰਮ। ਸੀਰ ਸੰਤੋਖਾ ਰੱਖੈ ਧਰਮ ਬੰਧਨ ਤੋੜਾ ਹੋਵੇ ਮੁਕਤ। ਸੋਏ ਬ੍ਰਾਹਮਣ ਪੂਜਣ ਜੁਗਤ ਖਤਰੀ ਸੋਜਾ ਕਰਮਾ ਕਾ ਸੂਰ। ਪੁਣਦਾਨ ਕਿਆ ਕਰੇ ਸਰੀਰ ਕਿਤ ਪਛਾਣ ਬੀਜੇ ਦਾਨ। ਸੁਖ ਤ੍ਰਿਦਰ ਕੈ ਪ੍ਰਮਾਣ ਲਵ ਲਵ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ। ਤਲਣਾ ਤਪਾਇ ਤਨੂਰ ਜਿਉਂ ਬਰਨਾੜ ਨਾ ਬਾਲ ਸਿਰ ਪੈਰੀ ਕਿਆ ਫੇੜੇ ਅੰਦਰ ਪ੍ਰੀ ਨੇ ਹਾਂ ਸੰਭਾਲ। ਸਭਨੀ ਘਟੀ ਸਭ ਸਹਿ ਸਭਨ ਘਟਨਾ ਕੋਈ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਾਂ ਪ੍ਰਗਟ ਹੋਏ। ਚਾਹ ਤੋ ਪ੍ਰੇਮ ਖਿਰਨ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੂਜੇ ਕਾਣ ਕੀਜੈ ਨਾਨਕ ਰਾੜਾ ਦੋਸਤੀ ਕੂੜੈ ਕੂੜੀ ਪਾਏ। ਮਰਨਾ ਜਾਪੈ ਮੂਲਿਆ ਆਵੈ ਕਿਤੇ ਥਾਏ ਗਿਆਨਹੀਣਾ ਗਿਆਨ ਪੂਜਾ ਦਵਰਤਾਰਾ ਭਾਉ ਦੂਜਾ ਗੁਰਬਿਨ ਗਿਆਨ ਧਰਬਿਨ ਧਿਆਨ। ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੇ ਉੱਠੀ ਚੱਲੇ ਸਾਧਨਾ ਹੀ ਵੇਹੀ ਗੱਲ ਹੈ। ਰਾਮ ਚਰਾ ਧਰਮੇ ਲਵੈ ਅੰਤਰ ਬਲ ਅਧਿਕਾਰ ਬੰਤਰ ਕਿਸਾਨਾ ਸੇਵੀ ਹੈ ਮੰਤਨ ਜੋ ਜਪਾਰ। ਸੀਤਾ ਲੈ ਗੁਰਦੈ ਸਰੋ ਲਛਮ ਸੁਰਾਪ ਨਾਨਕ ਕਰਤਾ ਕਰਨ ਹਾਰ ਕਰ ਦੇਖੇ ਥਾਪ ਕਰ ਵੇਖੇ ਥਾਪ ਥਾਪ ਮਨ ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗ। ਹਣਮੰਤਰ ਆਰਾਧਿਆ ਆਇਆ ਕਰ ਸੰਯੋਗ ਭੁੱਲਾ ਦੈਤ ਨਾ ਸਮਝਈ ਤਿਨ ਪ੍ਰਭ ਕੀਏ ਕਾਮ। ਨਾਨਕ ਵੇ ਪ੍ਰਭਾਵ ਸੋ ਕੀਰਤਨ ਮਿਟਈ ਰਾਮ। ਲਾਹੌਰ ਸ਼ਹਿਰ ਜ਼ਹਿਰ ਕਰ ਸਭਾ ਪਹਿਰ ਮਹੱਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ। ਉਦੋ ਸਾਹ ਕਿਆ ਨਿਸ਼ਾਨੀ ਤੋਂ ਉੱਠਣ ਆਵੇ ਅੰਨੀ। ਉਦੋ ਸੀ ਘਰੇ ਹੀ ਉੱਠੀ ਕੁੜੀ ਰੰਨੀ ਧੰਮੀ। ਸੱਤੀ ਰੰਨੀ ਕਰੇ ਸਿਆਪਾ ਰੋਮਨ ਕੁੜੀ ਕੰਮੀ। ਜੋ ਲੇਵੈ ਸੋ ਦੇਵੈ ਨਾਏ ਕੱਟੇ ਤਮ ਸਹਾਮੀ। ਪਬਰ ਤੂੰ ਹਰਾਬ ਲਿਆ ਹਰੈ ਅਬਲਾ ਕਬਲਾ ਕੰਚਨ ਮਨ ਕਹਿ ਦੁਖੜੈ ਸੜੀ ਓਹੇ ਕਾਲੀ ਹੋਈ ਦੇਹਰੀਆਂ। ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਾਹਾਂ ਜਸਿੱਤੀ ਮੇਰਾ ਸੰਗ। ਜਿਤ ਦਿੱਠਾ ਤਨ ਪਰ ਫੜਾ ਜੜੇ ਤੇ ਵਗਣ ਮਨ। ਰਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ।
ਸਰਫੈ ਸਰਫੈ ਸਤਿ ਸਦਾ ਏਵੈ ਗਈ ਵਿਹਾਏ, ਨਾਨਕ ਕਿਸਨੂੰ ਆਖੇ ਉਹਨੇ ਪੁੱਛਿਆ ਹੀ ਲੈ ਜਾਏ। ਦੋਸਤਾਂ ਦਿਓ ਰਾਏ ਨੂੰ ਮਤ ਚੱਲੈ ਜਨ ਬੁੱਢਾ ਹੋਵੈ, ਗੱਲਾਂ ਕਰੇ ਘਨੇਰੀਆਂ ਤਾਂ ਆਨੇ ਪਾਉਣਾ ਖਾਤੀ ਟੋਵੈ, ਪੂਰੇ ਕਾ ਕੀ ਹੈ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਨਾਨਕ ਗੁਰਮੁਖ ਅਸਾ ਜਾਣ ਪੂਰੇ ਮਨ ਸਮਾਹੀ। ਸਲੋਕ ਮਹਲਾ ਤੀਜਾ, ਏਕੋ ਅੰਕਾਰ ਸਤਿਗੁਰੂ ਪ੍ਰਸਾਦ। ਅਭਿਆਗ ਤੇ ਨਾ ਆਖੀਐ ਜਿਨਕੇ ਮਨ ਮੈਂ ਭਰਮ, ਤਿਨਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ, ਪੈ ਨਿਰੰਜਨ ਪਰਮ ਪਦ ਤਾਕਾ ਭਿਖ ਹੋਏ, ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ, ਨਵ ਖੰਡ ਮੈਂ ਜਾਣੀ ਆਪਣਾ ਚੱਜ ਵਿਚਾਰ। ਬ੍ਰਹਿਮਣ ਕਹਿ ਲਈ ਖਾਤ ਕੰਜਕਾਂ, ਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਵਧੀਆ ਸਦਸਦਾ ਅਭਿਮਾਨ, ਪਾਏ ਤੇ ਜਾਏ ਵਿਸਰ ਨਾਨਕਾ ਇੱਕ ਨਾਮ। ਸਭ ਬੁੱਧੀ ਜਲ ਇਕ ਰਹਿ ਤਤ ਗਿਆਨ, ਮੱਥੇ ਚੋਤਰ ਲਿਖਿਆ ਸੋ ਮਿਟ ਨਾ ਸਕੇ ਕੋਈ, ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੇ ਜਿਸਨੂੰ ਨਦਰ ਹੋਏ, ਜਿਨੀ ਨਾਮ ਸਾਰੇ ਆ ਕੂੜੇ ਲਾਲਚ ਲੱਗ। ਧੰਦਾ ਮਾਇਆ ਮੋਹਣੀ, ਅੰਦਰ ਤਿਸਨਾ ਅੱਗ ਅੰਤਰ ਤਿਸਨਾ ਅੱਗ, ਜਿੰਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ, ਮਨੁੱਖ ਮਨ ਚਲਾਈ ਹੈ ਨਾ ਮਿਲੀ ਵਗ ਸੱਗ। ਆਪ ਲਾਏ ਭੁਲੀਏ ਆਪੇ ਮਿਲ ਮਿਲਾਏ, ਨਾਨਕ ਗੁਰਮੁਖ ਛੁੱਟੀਆ ਜੀ ਚੱਲ ਸਤਿਗੁਰ ਭਾਏ, ਸਾਲਾ ਹੀ ਸਾਲਾ ਹਣਾ ਆਪੇ ਸੱਚਾ ਸਾਲਾ ਹੈ, ਨਾਨਕ ਸੱਚਾ ਏਕ ਦਲ ਬੀਬਾ ਪਰਾ ਰਿਹਾ ਹੈ। ਨਾਨਕ ਜਹ ਜਹ ਮੈਂ ਫਿਰਾਂ ਤੈ ਤੇ ਸਾਚਾ ਸੋਏ, ਜੈ ਦੇਖਾ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ, ਦੁੱਖ ਨਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ। ਗੁਰ ਕਿਰਪਾ ਤੇ ਮਨ ਵਸਾ ਕਰਮ ਪ੍ਰਾਪਤ ਹੋਏ, ਨਾਨਕ ਹਾਂ ਕਰਤੇ ਖੱਪ ਮੋਏ, ਖੂਨ ਲੱਖ ਅਸੰਖ, ਸਤਿਗੁਰ ਮਿਲੇ ਸੂਬਰੇ ਸੱਚਾ ਸ਼ਬਦ ਅਲੰਖ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋ ਪਾਏ, ਗੁਰਸਬਦੀ ਹਰ ਮਨ ਵਸੈ, ਮਾਇਆ ਕੀ ਭੁੱਖ ਜਾਏ, ਸਿਜਨ ਨਿਰਮਲ ਉਜਲੇ, ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਾਤਸ਼ਾਹੀਆਂ, ਕੂੜੀਆਂ ਨਾਮ ਰਤੇ ਪਾਤਸ਼ਾਹ, ਜੋ ਪੁਰਖੈ ਕਰ ਭਗਤੀ ਨਾਰ ਹੈ, ਤੋਚਾ ਭਗਤੀ ਪਾਏ। ਬਹੁਰਸ ਸਾਰਣੇ ਸਵਾਰ ਦੇ, ਖੱਟ ਰਸ ਮਿੱਠੇ ਪਾਏ, ਤਿਉਂ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿੱਤ ਲਾਏ, ਮਨ ਤਨ ਤਨ ਅੱਗੇ ਰੱਖਿਆ, ਸਿਰ ਵੇਚਿਆ ਗੁਰੇ ਅੱਗੇ ਜਾਏ, ਪੈ ਭਗਤੀ ਭਗਤ ਪਉ ਲੋਚ ਦੇ, ਪ੍ਰਲੋਚਾ ਪੂਰ ਮਿਲਾਏ। ਹਰ ਪ੍ਰਭੇ ਪ੍ਰਭਾਵ ਹੈ ਕਿਤ ਖਾਧਾ ਤੇ ਪਿਤਾਏ, ਸਤਿਗੁਰ ਕਹਿ ਪਾਣਾ ਜੋ ਚੱਲੈ ਤੇ ਤਸੈ ਹਰ ਗੁਣ ਗਾਏ, ਧਨ ਧਨ ਕਲਯੁਗ ਨਾਨਕ ਅੱਜ ਚੱਲੈ ਸਤਿਗੁਰ ਭਾਏ। ਸਤਿਗੁਰੂ ਨਾ ਸੇਵਿਓ ਸਦਨ ਰੱਖਿਓ ਉਰਧਾਰ, ਤਿਗਤ ਨਾ ਕਾ ਜੀਵਿਆ ਜੇ ਤਿਆ ਸੰਸਾਰ, ਗੁਰਮਤੀ ਪਉ ਮਨ ਪਵੈ ਤਾਂ ਰਸ ਲਾਗੈ ਪਿਆਰ, ਨਾਉ ਮਿਲੈ ਦੁਰ ਲਿਖਿਆ ਜਨ ਨਾਨਕ ਹਰ ਜਨ ਨਾਨਕ ਪਰ ਉਤਾਰ, ਮਾਇਆ ਮੋਹ ਜਗ ਭਰਮਿਆ ਗੁਰ ਘਰ ਮੂਸੈ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਰ ਸੰਘਾਰੇ, ਗੁਰਮੁਖ ਜਾਗਾ ਸੋਏ, ਨਾਮ ਰਤਨ ਪ੍ਰਗਾਸਿਆ ਮੰਤਨ ਨਿਰਮਲ ਹੋਏ, ਨਾਮਹੀਣ ਨਗਟੇ ਫਿਰੈ ਬਿਨ ਨਾਵੈ ਬੈਰ ਹੋਏ। ਨਾਨਕ ਜੋ ਤਰਕਰਤ ਲਿਖਿਆ ਸੋ ਮਿਟ ਨਾ ਸਕੈ ਕੋਏ, ਗੁਰਮੁਖ ਹਰ ਤਨ ਸੱਟਿਆ ਗੁਰਕੇ ਸਦ ਵਿਚਾਰ, ਨਾ ਪਦਾਰਥ ਪਾਇਆ ਕੋ ਤੁਟ ਪਰੇ ਭੰਡਾਰ, ਹਰ ਗੁਰ ਬਾਣੀ ਉਚਰੈ ਅੰਤ ਨਾ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸੱਜਣ ਹਾਰ, ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਆਕਾਸ, ਤਿੱਥੇ ਉਗ ਨਾ ਭੁੱਖ ਹੈ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼, ਕਰਮ ਕੁਰਤ ਕਾ ਚੋਲੜਾ ਸਭ ਗਲਿਆਏ ਪਾਏ, ਕੁਬਜੈ ਕਬਿਨ ਸਜਾਇ ਹੁਕਮੇ ਆਵੈ ਜਾਏ, ਜੰਮਣ ਮਰਨ ਅਚੁੱਕਈ ਰੰਗ ਲੱਗਾ ਦੂਜਾ ਪਾਏ, ਬੰਧਨ ਬੰਧ ਭਵਾਈਆਂ ਕਰਨਾ ਕੁਛ ਨਾ ਜਾਏ, ਜਿਨ ਕੋ ਕਿਰਪਾ ਧਾਰੀ ਅੰਤ ਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਪਈ ਮਰਜੀ ਵੈਸਾ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨਮੁਖ ਚੰਚਲ ਮਾਤਾ ਹੈ ਅੰਤਰ ਬਹੁਤ ਚਰਾਈ, ਕੀਤਾ ਕਰਤਿਆ ਬਿਰਥਾ ਕਹਿਆ ਇੱਕ ਤਿਲ ਨਾ ਥਾਏ, ਇੱਕ ਤਿਲ ਥਾਏ ਨਾ ਪਾਈ, ਪੁਨ ਦਾਨ ਜੋ ਬੀਜਦੇ ਸਭ ਧਰਮ ਰਹਿ ਕਾ ਜਾਈ, ਬਿਨ ਸਤਿਗੁਰੂ ਜਨ ਕਾਲ ਨਾ ਛੋਡੇ, ਦੂਜੇ ਪਾਏ ਖਵਾਈ, ਜੋ ਬਨ ਚਾਹੁੰਦਾ ਨਦਰ ਨਾ ਆਵੇ, ਜਲ ਪਹੁੰਚਾਇ ਮਰ ਜਾਈ, ਪੁੱਤ ਕੁਲਤ ਮੋਹੇ ਤਹਿ ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੀ ਸੋ ਸੁਖ ਪਾ, ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਸਹਿ ਮਨਿਆਈ, ਨਾਨਕ ਸੇ ਵੱਡੇ ਵੱਡੇ ਭਾਗੀ, ਜੇ ਗੁਰਮੁਖ ਨਾਮ ਸਮਾਈ, ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁੱਖ ਰੋਏ, ਆਤਮਾ ਰਾਮ ਨਾ ਪੂਜਨੀ ਦੂਜੇ ਕਿਉਂ ਸੁਖ ਹੋਏ, ਓਮੈ ਅੰਤਰ ਮੈਲ ਹੈ ਸਦਨਾ ਕਾਢੈ ਧੋਏ, ਨਾਨਕ ਬਿਨ ਨਾਵੈ ਮੈਲਿਆ ਮੋਹ ਜਨ ਪਦਾਰਥ ਖੋਏ, ਮਨਮੁਖ ਬੋਲੇ ਅੰਦਲੇ ਤਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨ ਬੁਝਣੀ ਸਦਨ ਕਰੈ ਪ੍ਰਕਾਸ, ਉਨਾ ਆਪਣੇ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੈ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਅਨਿਤ ਹਰ ਲਈ ਸਦਾ ਵਿਗਾਸ, ਹਰ ਨੇ ਹਰ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬ੍ਰਿਹਾਰੀ ਜਾਤ ਆਸ, ਗੁਰਮੁਖ ਜੋ ਹਰ ਸੇਵ ਦੇ ਜਨ ਨਾਨਕ ਤਾਂ ਕਾ ਦਾਸ, ਮਾਇਆ ਪਯੰਗ ਸਰਪ ਹੈ ਜਗ ਘੇਰਿਆ ਬਿਖ ਮਾਏ, ਬੇਕਾ ਕਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ, ਜਿਨ ਕੋ ਪੂਰਬ ਲਿਖਿਆ ਤਨ ਸਤਿਗੁਰ ਮਿਲਿਆ ਆਏ, ਬਲ ਸਤਿਗੁਰ ਨਿਮਲ ਹੋਇਆ ਬਿਖਾਉ ਮੈਂ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ,
ਜਨਨਾਂ ਨੂੰ ਸਦਾ ਸੁਗਰਵਾਨ ਤਿੰਨ ਜੋ ਚਾਲੈ ਸਤਿਗੁਰ ਭਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ ਨਿਰਵੈਰੈ ਨਾਲ ਵੈਰ ਰਚਾਏ ਦਪਣੇ ਕਰ ਲੋਕੀ ਲਾਏ ਅੰਤਰ ਕੋ ਅਹੰਕਾਰ ਹੈ ਅੰਦਿਨ ਚਲੈ ਸਦਾ ਦੁੱਖ ਪਾਏ ਕੂੜ ਬੋਲ ਬੋਲ ਨਿਤ ਭੌਂਕਦੇ ਬੇਖਾਦਾ ਦੂਜੈ ਭਾਏ ਬਿਖ ਮਾਇਆ ਕਾਰਨ ਭਰਮਦੇ ਫਿਰ ਭਰ ਫਿਰ ਘਰ ਘਰ ਪਤ ਗਵਾਏ ਬਿਸਵਾ ਕੇਰੇ ਪੂਤ ਜਿਉਂ ਪਿਤਾ ਨਾਮ ਤੇ ਸਜਾਏ ਹਰ ਹਰ ਨਾਮ ਨ ਚੇਤਨੀ ਕਰਤੇ ਆਪ ਪਵਾਏ ਹਰ ਗੁਰਮੁਖ ਕਿਰਪਾ ਧਾਰੀਆਂ ਜਨ ਵਿਛੜਿਆ ਮਿਲਾਏ ਜਨ ਨਾਨਕ ਤਿਸ ਵੇਲੇ ਹਾਰਨ ਜੋ ਸਤਿਗੁਰ ਲਾਗੇ ਪਾਏ ਨਾਮ ਲਗੇ ਸੇ ਉਭਰੇ ਬਿਨ ਨਾਵੇ ਜੰਪੁਰ ਜਾਏ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਏ ਚਿੰਤਾ ਤਾਵਤ ਰਹਿ ਗਏ ਧਵਨ ਪਿਆ ਆਨੰਦ ਗੁਰੂ ਪ੍ਰਸਾਦੀ ਬੂਜੀਐ ਸਾਧਨ ਸੁਤਿਨ ਚਿੰਦ ਜਿਨ ਕੋ ਪੂਰਵ ਲਿਖਿਆ ਤਿਨਾ ਪੇਟਿਆ ਗੁਰੂ ਗੋਬਿੰਦ ਨਾਨਕ ਸਾਹਿਬ ਜੀ ਮਿਲ ਰਾਇ ਪਾਇਆ ਪਰਮਾਨੰਦ ਸਤਿਗੁਰ ਸੇਵ ਨੇ ਆਪਣਾ ਗੁਰਸਬਦੀ ਵਿਚਾਰ ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰੱਖਿਆ ਵਰਧਾਰ ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਪਾਰ ਗੁਰਮੁਖ ਸ਼ਬਦ ਸਿਆਪਦੇ ਤੇ ਸੱਚ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪ੍ਰਿੰਮ ਪਿਆਰ ਜਮਕਾਲ ਨੇੜ ਨਾ ਆਵਈ ਆਪ ਅਕਸ਼ੇ ਕਰਤਾਰ ਨਾਨਕ ਨਾ ਰਤੇ ਸੇ ਧਨਵੰਤ ਹੈਨ ਨਿਤਨ ਹੋਰ ਸੰਸਾਰ ਜਨਕੀ ਟੇਕ ਨਾਮ ਹਰ ਬਿਨ ਨਾ ਬੈਠੋ ਨ ਠਾਉ ਪਰਮਤੀ ਨਾ ਮਨ ਵਸੈ ਸਹਿਜੇ ਸਹਿ ਸਮਾਉ ਵਡਭਾਗੀ ਨਾਮ ਤੇ ਆਇਆ ਨਸ ਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿੰਨ ਹਾਂ ਸਤਿਗੁਰ ਬਾਣਾ ਜਾਉ ਲੱਖ ਚੌਰਾਸੀ ਮੇਦਨੀ ਤਿਸ ਨਾ ਚਲ ਤਿਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲਣ ਅੰਤਿ ਵਾਰ ਬਿਨ ਹਰ ਸੰਤ ਨ ਆਵੇ ਕਿਸੇ ਆਗਿਆ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਸਨਾਗਨ ਸਾਹਿਬ ਬੁੱਝ ਗਈ ਜਨ ਨਾਨਕ ਉਰਧਾਰ ਸਿਖਤੇ ਬਹੁਤ ਕੁਮਾ ਦਿੰਤਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ ਲਿਆ ਹਮ ਪਾਪੀ ਵਡ ਗੁਣੇਗਾਰ ਹਰ ਜੀ ਉਹ ਲੇਖੇ ਵਾਰ ਨ ਆਵੇ ਤੂੰ ਬਖਸ ਮਿਲਾਵਣਹਾਰ ਗੁਰ ਤੁਟਿਆ ਪ੍ਰਭ ਵੇਲਿਆ ਸਭ ਕਿਲਬਖ ਕੱਟ ਵਿਕਾਰ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਮ ਤਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕਹਿ ਪੈ ਭਾਏ ਜਨਮ ਮਰਨ ਨੇ ਚਲ ਪਏ ਗੁਰਮੁਖ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲਿਆ ਹੀਰੇ ਰਤਨ ਲਭਾਨ ਨਾਨਕ ਲਾਲ ਮੂਰਖਾ ਗੁਰਮੁਖ ਖੋਜ ਲਹਾਨ ਗੁਰਮੁਖ ਨਾਮ ਨਾ ਚੇਤਿਓ ਤਿਗ ਜੀਵਨ ਤੇ ਗਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹੋ ਮਨ ਸ਼ਬਦ ਨਾ ਭੇਜ ਦਿਓ ਕਿਉਂ ਹੋਵੇ ਕਰ ਵਾਸ ਮਨਮੁਖੀਆਂ ਦੁਹਾਗਣੀ ਆਉਣ ਜਾਣ ਮੋਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਧਾਰਿਆ ਹਿਰਦੈ ਕਮਲ ਪ੍ਰਕਾਸ਼ ਸਤਿਗੁਰ ਸੇਵ ਨੇ ਆਪਣਾ ਹੋ ਸਤਿਬਰਿਹਾਰੇ ਜਾਸ ਤਾ ਹੋ ਸਤਿਬਰਿਹਾਰੇ ਤਾਸ ਨਾਨਕ ਤਨ ਮੁਖ ਉਜਲੇ ਜਨੰਤਰ ਨਾਮ ਪ੍ਰਕਾਸ਼ ਸ਼ਬਦ ਮਰੈ ਸੋ ਜਨ ਸੀ ਜੈ ਬਿਨ ਸ਼ਬਦ ਸੁਮੁਕਤ ਨ ਹੋਈ ਭੇਖ ਕਰੈ ਬੋ ਕਰਮ ਵਿਗੂਤੇ ਪਾਇ ਦੂਜਾ ਪਰਜ ਵਿਗੋ ਜੀ ਬਿਨ ਸਤਿਗੁਰ ਨਾਮ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਹੱਥ ਵੱਡ ਉੱਚਾ ਉੱਚੀ ਹੂੰ ਉੱਚਾ ਹੋਈ ਅੱਪੜ ਕੋ ਨਾ ਸਕਈ ਜੇ ਸੋ ਲੋਚੈ ਕੋਈ ਮੁਖ ਸੰਜਮ ਅੱਛਾ ਨਾ ਹੋਵਈ ਕਰ ਭੇਖ ਪਵੈ ਸਭ ਕੋਈ ਗੁਰ ਕੀ ਪੌੜੀ ਜਾਇ ਚੜ੍ਹੈ ਕਰਮ ਪ੍ਰਾਪਤ ਹੋਈ ਅੰਤਰ ਆਇ ਵਸੈ ਗੁਰਸਬਦ ਵਿਚਾਰੈ ਕੋਈ ਨਾਨਕ ਸਤਿ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੋਏ ਹਉਮੈ ਕਰਮ ਹਉਮੈ ਕਰਤ ਵਿਹਾਏ ਮਨ ਮੁਖਾ ਰਵਾਰ ਨਾ ਪਾਰ ਹੈ ਅੱਧ ਵਿੱਚ ਰਹਿ ਲਪਟਾਏ ਜੋ ਤੁਰ ਲਿਖਿਆ ਸੋ ਕੁਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰੂ ਬੋਧ ਥੈ ਵਡਭਾਗੀ ਚੜ੍ਹਾ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਕਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਮ ਮਨ ਵਸੈ ਸਦਾ ਰਹਿ ਉਰਧਾਰ ਤਿਸਨਾ ਬੂਝਿਆ ਤਿਪਤੋ ਹਰ ਕਹਿਣਾ ਹੈ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸਬਦ ਜਗਤ ਬਰ ਲਿਆ ਕਾਣਾ ਕਛੂ ਨਾ ਜਾਏ ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਬਲਾਏ ਨਾਨਕ ਕਰਤਾ ਸਭ ਕੀ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾਂ ਪੜ ਪੰਡ ਥਕੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਈ ਵਿਚੋਂ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬੋਚਿਤ ਦੇ ਬੋਆਸਾ ਲੋ ਵਿਕਾਰ ਮਨਮੁਖ ਅਸ਼ਰ ਨਾ ਥੀਆ ਮਰ ਬਿਨ ਸਜਾਇ ਖਿਨਵਾਰ ਵਡਭਾਗ ਹੋਵੈ ਸਤਿਗੁਰ ਮਿਲਿਆ ਹਉਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਤਿ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਜਨ ਨਾਨਕ ਨਾਮ ਹਰਾ ਦਿਆ ਗੁਰ ਕੇ ਹਿਤ ਪਿਆਰ ਲੋਭੀ ਕਾ ਵਸਾਹੁ ਨਾ ਕੀਜੈ ਜੇ ਕਾ ਪਰ ਵਸਾਏ ਅੰਤਕਾਲ ਤਿੱਥੈ ਤੂੰ ਹੈ ਜਿੱਥੇ ਹੱਥ ਨਾ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿੰਨ ਲੋਭੀਆਂ ਜਸਨ ਜਨਮ ਗਵਾਏ ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਸਹਿਬ ਨੇ ਆਏ ਜਨਮ ਨਨ ਕੀ ਮਨੁੱਤਰਾ ਜਨ ਨਾਨਕ ਹਰ ਗੁਣ ਗਾਏ ਤਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜੀਵ ਪਿੰਡ ਸਾਹਿਬ ਤੇ ਸਦਾ ਪ੍ਰਤਪਾਲ ਕਰੇ ਹਰ ਰਾਏ
ਚੋਲ ਨਿੰਦਕ ਭੁੱਖੇ ਰੋਲ ਮੋਏ ਨਾ ਹੱਥ ਨਾ ਕਿਥਾਂ ਉਪਾਏ ਬਾਹਰ ਪਖੰਡ ਪਾਪ ਕਰਮ ਕਰਾਇਆ ਮਨ ਹਿਰਦਾ ਕਪਟ ਕਮਾਏ ਇਸ ਖੀਸਰੀ ਜੋ ਬੀਜੀ ਆਏ।

ਮਨ ਆਵਣ ਜਾਣ ਨਾ ਸੂਝੇ, ਨਾ ਸੂਝੇ ਦਰਬਾਰ, ਮਾਇਆ ਮੋਹੇ ਪਲੇਟਿਆ, ਅੰਤਰ ਗਿਆਨ ਗੁਬਾਰ, ਤਰਨਰ ਸੂਤਾ ਜਾਗਿਆ, ਸਿਰ ਡੰਡ ਲੱਗਾ ਭਾਰ, ਗੁਰਮੁਖਾਂ ਕਰਾਂ ਉਪਰ ਹਰ ਚੇਤਿਆ, ਛੇ ਪਾਇਨ ਮੁਖ ਦੁਆਰ, ਨਾਨਕ ਆਪ ਓਏ ਉਤਰੇ, ਸਭ ਕੁਟੰਬ ਤਰੇ ਪਰਿਵਾਰ, ਸਬਦ ਮਰੇ ਸਮੂਹਾ ਜਾਪੈ, ਗੁਰਪ੍ਰਸਾਦ ਧਰਾਪੈ, ਹਰ ਦਰਗਹਿ ਗੁਰ ਸਬਦ ਸੰਜਾਪੈ, ਬਿਨ ਸਬਦੈ ਮੂਆ ਹੈ ਸਭ ਕੋਏ, ਮਨਮੁਖ ਮੂਆ ਆਪਣਾ ਜਨਮ ਖੋਏ, ਹਰ ਨਾਮ ਨਾ ਚੇਤਾਂ ਤ ਦੁਖ ਰੋਏ, ਨਾਨਕ ਕਰਤਾ ਕਰੇ ਸਹੋਏ, ਗੁਰਮੁਖ ਬੁੱਢੇ ਕਦੇ ਨਾਹੀ, ਜਨੰਤਰ ਸੁਰਤ ਗਿਆਨ, ਸਦ ਸਦਾ ਹਰ ਗੁਣ ਰਵੈ, ਅੰਤਰ ਸਹਿਤ ਆਨ, ਓਏ ਸਦਾ ਆਨੰਦ ਵਿਵੇਕ ਰਹਿ, ਦੁੱਖ ਸੁਖ ਏਕ ਸਮਾਨ, ਤਿੰਨਾਂ ਨਦਰੀ ਏਕੋ ਆਇਆ, ਸਵਾਤਮ ਰਾਮ ਪਛਾਣ, ਮਨਮੁਖ ਬਾਲਕ ਬਿਰ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿੱਚ ਹਮੈ ਕਰਮ ਕਮਾਉਂਦੇ, ਸਭ ਧਰਮ ਰਾਏ ਕਹਿ ਜਾਹੀ, ਗੁਰਮੁਖ ਅੱਛੇ ਨਿਰਮਲੇ, ਗੁਰ ਕੈ ਸਬਦ ਸੁਭਾਏ, ਉਹਨਾਂ ਮਹਿਲ ਪਤੰਗ ਨਾ ਲੱਗੇ, ਜੇ ਚੱਲਣ ਸਤਿਗੁਰ ਭਾਏ, ਮਨਮੁਖ ਝੂਠ ਨਾ ਉਤਰੈ, ਜੇ ਸੋ ਤੋਵਣ ਪਾਏ, ਨਾਨਕ ਗੁਰਮੁਖ ਮੇਲੇ ਨ ਗੁਰ ਕੈ ਅੰਗ ਸਮਾਏ, ਬੁਰਾ ਕਰੇ ਸੁਕੇ ਹਾਸੀ ਜੈ, ਆਪਣੇ ਰੋਹੇ ਆਪੇ ਦਜੈ, ਮਨਮੁਖ ਕਮਲਾ ਰਗੜਾ ਲੂਜੈ, ਗੁਰਮੁਖ ਹੋਏ ਤੇ ਸਭ ਗੁਰ ਸੂਝੈ, ਨਾਨਕ ਗੁਰਮੁਖ ਮਨ ਸਿਉਂ ਲੂਜੈ, ਜਿਨ੍ਹਾਂ ਸਤਿਗੁਰੂ ਪੁਰਖ ਨਾ ਸੇਵਿਓ, ਸਬਦ ਨਾ ਕੀਤੋ ਵਿਚਾਰ, ਓਏ ਮਾਣ ਜੂਨਾ ਆਖਣ ਪਸੂ ਟੋਰ ਗਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਆਇਆ, ਸੋ ਪ੍ਰੀਤ ਨਾ ਪਿਆਰ, ਮਨਮੁਖ ਮੈਂ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ, ਜੀਵਦਿਆਂ ਨੂੰ ਮਿਲਿਆ ਸੋ ਜੀਵਦੇ, ਹਰ ਜਗ ਜੀਵਨ ਉਰਧਾਰ, ਨਾਨਕ ਗੁਰਮੁਖ ਸੋਹਣੇ ਤੇ ਸੱਚਾ ਦਰਬਾਰ, ਹਰ ਮੰਦਰ ਹਰ ਸਾਜੇ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪ੍ਰਜਾਲ, ਹਰ ਮੰਦਰ ਵਸਤਾ ਨੇਕ ਹੈ ਨਾਮ ਨਿੰਦ ਨਾਮ ਸੰਭਾਲ, ਧਨ ਬਨਵੰਤੀ ਧਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ, ਵਡਭਾਗੀ ਗੜ ਮੰਦਰ ਖੋਜਿਆ, ਹਰ ਹਿਰਦੈ ਪਾਇਆ ਨਾਲ, ਮਨਮੁਖ ਦੈ ਦਸ ਫਿਰ ਰਹੇ, ਆਤ ਤਿਸ ਨਾ ਲੋਭ ਵਿਕਾਰ, ਮਾਇਆ ਮੋਹ ਨਾ ਚੁੱਕੇ ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ ਆਤ ਤਿਸ ਨਾ ਤਾਜ ਵਿਕਾਰ, ਜਨਮ ਮਰਨ ਕਾ ਦੁੱਖ ਗਿਆ, ਜਨ ਨਾਨਕ ਸਦ ਵਿਚਾਰ, ਹਰ ਹਰ ਨਾਮ ਧਿਆਏ ਮਨ, ਹਰ ਦਰਗਹਿ ਪਵੈ ਮਾਨ, ਗੁਰਮੁਖ ਕਿਲ ਵਿਖ ਪਾਪ ਸਭ ਘਟਿਆ, ਮੈਂ ਚੁੱਕੈ ਗੁਮਾਨ, ਗੁਰਮੁਖ ਕਮਲ ਵਿਗਸਿਆ ਸਵਾਤਮ ਰਹਿਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਾ ਪਰਿਣਾਮ, ਧਨਾਸਤਰੀ ਤਨਵੰਤੀ ਜਾਣੀਆ ਭਾਈ, ਜਾਂ ਸਤਿਗੁਰ ਕੀ ਕਾਰ ਕੁਮਾਏ, ਤਨ ਮਨ ਸੌਂਪੇ ਜੀ ਸੋ ਭਾਈ, ਲੈ ਹੁਕਮ ਫਿਰਾਓ, ਜਹਿ ਬੈਸਾਵੈ ਬੈਸੈ ਭਾਈ, ਜੈ ਪਿਜੈ ਤਹਿ ਜਾਓ, ਇਹ ਵਡ ਤਨ ਹੋਰ ਕੋ ਨਹੀਂ ਪਾਈ, ਜੇ ਵਡ ਸੱਚਾ ਨਾਓ, ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੇ ਸੰਗ ਰਹਾਓ, ਪਹਿਨਣ ਗੁਣ ਚੰਗਿਆਈਆਂ ਪਾਈ, ਆਪਣੀ ਪੱਤ ਕੇ ਸਦ ਆਪੇ ਖਾਏ, ਜਿਸ ਕਾ ਕਿਆ ਸਲਾਈ ਹੈ ਭਾਈ, ਦਰਸ਼ਨ ਕਹੋ ਬਲ ਜਾਏ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਲੈ ਤਾਂ ਪਾਏ, ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੇ ਭਾਏ ਫਿਰਾਏ, ਸੰਗਤ ਟੋਈ ਨਾ ਮਿਲੈ ਭਾਈ, ਬਸ ਮਿਲਣਾ ਥਾਉ, ਨਾਨਕ ਹੁਕਮ ਤਨਾ ਮਨਾਇਆ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਓ, ਤਿੰਨ ਵਿੱਟੋਂ ਹਵਾਰਿਆ ਭਾਈ, ਤਿੰਨ ਕੋ ਸਤ ਬਲਿਹਾਰਿਆ ਜਾਓ, ਸੇ ਦਾੜੀਆਂ ਸੱਚੀਆਂ, ਜੇ ਗੁਰਚਰਨੀ ਲਾਗਨ, ਅੰਦਨ ਸੇਵਨ ਗੁਰ ਆਪਣਾ, ਅਨ ਦਿਨ ਅਨੰਦ ਹਨ, ਨਾਨਕ ਸੇਵੋ ਸੋਹਣੇ ਸੱਚੇ ਦਰਦ ਸਨ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲਿਆ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਇ ਸਮਾਹੇ, ਸੱਚੀ ਰਾਸੀ ਸੱਚ ਧਨ, ਉੱਤਮ ਪਦਵੀ ਪਾਹੇ, ਸੱਚ ਸੁਣੈ ਸੱਚ ਮਨ ਲੈਣ, ਸੱਚੀ ਕਰ ਕਮਾਹੇ, ਸੱਚੀ ਦਰਗਹਿ ਬੈਸਣਾ, ਸੱਚੇ ਮਾਇ ਸਮਾਹੇ, ਨਾਨਕ ਬਿਨ ਸਤਿਗੁਰ ਸਤਨਾ ਪਾਈ, ਮਨਮੁਖ ਭੁੱਲੇ ਜਾਹੇ।

ਚੁੱਕਿਆ ਕੋ ਪੁਕਾਰ ਇਹਨਾਂ ਨੇ ਗੁਰਮੁਖ ਸ਼ਾਂਤ ਹੋਏ ਨਾਮ ਰਖਾਇਆ ਅਵਤਾਰ ਬਾਬੇ ਹੱਥੋਂ ਸੱਚ ਚਾਓ ਸੱਚੇ ਸੌ ਲੇ ਬੁਲਾਏ ਬੋਲਿਆ ਤੇਰਾ ਥਾਂ ਪਵੈ ਗੁਰਮੁਖ ਹੋਏ ਅਲਾਏ ਸਭ ਚਿੰਤ ਖੁਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਕੁੰਡਾਂ ਚੌਂਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲੀ ਤੇ ਸੁਖੂ ਪੁਜੈ ਬਿੰਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੁੱਖ ਨ ਲਾਗੈ ਆਏ ਬਾਬੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕੁਛ ਤੇਰਾ ਨਾਲ ਹੈ ਸਤਿਗੁਰ ਦਿਆ ਦਿਖਾਏ ਆ ਪਛਾਣਾ ਪ੍ਰੀਤਮ ਮਿਲੈ ਮੁੱਠਾ ਸ਼ਹਿ ਬਰਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸ ਨਾ ਭੁੱਖ ਸਭ ਜਾਏ ਕੂਕ ਪੁਕਾਰ ਨ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਭਨ ਸੁਹਾਗਣੀ ਸੱਚੇ ਨਾਮ ਸਮਾਏ ਤਰੋ ਖਸਮ ਭੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਸ਼ਬਰ ਲਾਏ ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਇ ਪਾਏ ਅਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅੰਦਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਭਗਤ ਸਲਾਹ ਕਰ ਕਿਰਪਾ ਕਰੇ ਰਜਾਏ

ਨਾਨਕ ਨਾਮ ਮਨ ਵਸੈ ਹਰ ਦਰਗਾਹ ਲੈ ਛਡਾਏ ਬਾਬੀ ਹਰ ਸਗਲੀ ਧਰਤੀ ਤੇ ਫਿਰੈ ਉੜ ਚੜ੍ਹੈ ਆਕਾਸ਼ ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੁੱਖ ਪਿਆਸ ਜਿਉ ਪਿੰਡ ਸਭ ਤਿਸਕਾ ਸਭੇ ਤਿਸਕੈ ਪਾਸ ਮਿਣ ਬੋਲਿਆ ਸਭ ਕੁਛ ਜਾਣ ਰੱਖ ਸਿਆਗਾ ਕੀਚੇ ਅਰਦਾਸ ਨਾਨਕ ਘਟ ਘਟੇ ਕੋਵਰਤਦਾ ਸਤਿਗੁਰੇ ਪ੍ਰਗਾਸ ਨਾਨਕ ਸਭ ਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰਗੁਰ ਹਰ ਉਠਾ ਮੰਤਨ ਸਭ ਪਰ ਫੜੈ ਸਭ ਜਗ ਹਰਿਆ ਉਲ ਹੋਏ ਸਭਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਸਭ ਉਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ

ਤੂੰ ਕਰੈ ਬੋਲਾ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੈ ਪੁਕਾਰ ਜਿੰਨੀ ਜਿਨ ਜਗਤ ਪਾਏ ਹਰ ਰੰਗ ਕੀ ਆਤ ਸਭ ਟਕੁਰ ਬਾਣ ਆਪ ਛੋਟੇ ਤਾਂ ਸੋ ਮਿਲੈ ਸੱਚਾ ਹੋ ਵਿਚਾਰ ਹੋ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾਂ ਆਕਾਰ ਵਣ ਤ੍ਰਿਣ ਤ੍ਰਿਪੁਣ ਤੁਜੈ ਤੇ ਆਇਂਦਾ ਅਨੰਦਨ ਸਦਾ ਵਿਹਾਨ ਸਤਿਗੁਰ ਕਿਨਾਂ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਿਆ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਐਸੇ ਪ੍ਰਵਾਣ ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕਾ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਬੇਦ ਪੜਾ ਜੁਗ ਚਾਰ ਨਾਨਕ ਸੱਚਾ ਪੇਟਾ ਹਰ ਮਨ ਵਸੈ ਪਾਵੈ ਮੁਖ ਦੁਆਰ ਨਾਨਕ ਕੂ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚੱਲ ਚਿੱਤ ਮਨਮੁਖ ਸੌ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਜਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿਤ ਭਲਿਆ ਸਮਝਾ ਸੀ ਜਾਂ ਕਹੋ।

ਆਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਜਿਨ ਸਚਾਤਾ ਸੋਏ ਜਿਤ ਮਿਲਿਆ ਤੇ ਖੁਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਪ੍ਰੇਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜਿਸ ਦ੍ਰਿੜਾਇ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਦੇ ਨਾਮ ਪ੍ਰਾਪਤ ਹੋਏ ਹਰ ਪ੍ਰਸੱਚਾ ਸੁਹਿਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਨਾਨਕ ਨਾਮ ਸਲਾਹਿਆ ਪੂਰਨ ਮੰਤਨ ਭੰਗ ਮੂੰਹ ਪ੍ਰਿਆ ਸੋਨੇ ਹੋ ਕ ਸੱਜਣ ਮਿਲੈ ਪਿਆਰਿਆ ਹੋ ਟੁੜੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂ ਡਾਮੇ ਤੈ ਜੇ ਮਿਲਤ ਅਮਨ ਵਾਰਿਆ ਦਿੰਦਾ ਮੂੰਹ ਪਿਰ ਦੱਸ ਹਰ ਸੱਜਣ ਸੱਜਣ ਹਾਰਿਆ ਓ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਓ ਖੜੀ ਨਿਹਾਲੀ ਪੰਧ ਮਤਮੂ ਸੱਜਣ ਆਵੈ ਕੂ

ਨਾਨਕ ਰਹੇ ਦਿਆਲ ਤਾਂ ਗੁਰਪੁਰਾ ਮਿਲਾਵੈ, ਅੰਤਰ ਜੁਰ ਹੋਮੈ ਤਿਨ ਮਾਇਆ ਕੂੜੀ ਆਵੈ ਜਾਏ। ਸਤਿਗੁਰ ਕਾ ਫਰਮਾਇਆ ਮਨ ਨਾ ਸਕੀ, ਦੁੱਤਰ ਤਰਿਆ ਨਾ ਜਾਏ, ਨਦਕ ਦੇ ਜਿਸੇ ਆਪਣੀ ਸੋ ਚੱਲੈ ਸਤਿਗੁਰ ਪਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛਾ ਸੋ ਫਲ ਪਾਏ। ਜਿਨੀ ਸਤਿਗੁਰ ਮੰਨਿਆ ਤਿਨ ਕਹਿ ਲਾ ਕੋ ਪਾਏ, ਨਾਨਕ ਤਾਂ ਕਹਤਾ ਸਾਹਿਬ ਦੇ ਅੰਦਰ ਰਹਿ ਲੈ ਬੁਲਾਏ, ਜਿੰਨਾ ਪ੍ਰੀ ਪਿਆਰ ਬਿੰਦ ਸੁਣ ਕਿਉਂ ਤ੍ਰਿਪਤੀ ਹੈ। ਨਾਨਕ ਮਿਲੈ ਸੁਭਾਏ ਗੁਰਮੁਖੇ ਮਨ ਰਹਿਸੀ ਹੈ, ਜਿੰਨਾ ਪ੍ਰੀ ਪਿਆਰ ਕਿਉਂ ਜੀਵਨ ਫਿਰ ਬਾਹਰੇ। ਜਾਂ ਸੋ ਦੇਖਣੇ ਆਪਣਾ ਨਾਨਕ ਥੀਵਨ ਪੀ ਹਰੇ, ਜਿੰਨਾ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ, ਰਾਤੀ ਹੱਥੈ ਡੇਹੋ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਆ, ਦਿਨ ਰਹਿ ਆਨੰਦ ਨਾਨਕ ਸਾਹਿਬ ਸਮਾਈ ਹੈ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ, ਕਵਨ ਹੋਵੈ ਭੰਗ ਨਾਨਕ ਹਰ ਗੁਣ ਗਾਈ ਹੈ। ਜਿੰਨਾ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਵਿਹੋਣਿਆ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ। ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ, ਨਾਨਕ ਲਿਓ ਮਿਲਾਏ। ਮੈਂ ਜਾਤਕ ਦੀ ਜੈ ਨਾਮ ਹਾਰ, ਗੁਰਮੁਖ ਹਾਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਗੁਰਮੁਖ ਹੋਵੈ ਸੁਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ। ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿੰਨ ਕੇ ਮੁਖ ਸਦ ਉਜਲੇ ਤੇ ਸੱਚੇ ਦਰਬਾਰ, ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸੇ ਕਰਤਾਰ। ਨਾਨਕ ਗੁਰਮੁਖ

ਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਭਵਜਲ ਤਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨ ਸਤਿਗੁਰ ਮਿਲਿਆ ਪ੍ਰਭ ਪਾਈ ਹੈ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੇ ਪਏ ਚਿਤ ਲਾਏ ਪੁੱਤ ਕੁਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਾਹ ਲੇਖਾ ਮੰਗੀ ਹੈ ਕੋਈ ਅੰਤਰ ਸਕੀ ਛਡਾਏ ਬਿਨਣਾ ਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਨੇ ਸਹਿਕਿਰਾ ਹੁਕਮ ਹੀ ਸੁਖ ਪਾਏ ਹੁਕਮ ਸੇਵੇ ਹੁਕਮ ਰਾਧੇ ਹੁਕਮ ਸਮੇਂ ਸਮਾਏ ਹੁਕਮ ਵਰਤਨੇ ਸੰਜਮ ਮਨ ਚਿੰਤਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇਵਾ ਲੈ ਬੁਲਾਏ ਨਾਨਕ ਕਿਰਪਾ ਕਰਜਨ ਉਪਰ ਤਨ ਹੁਕਮੇ ਲੈ ਮਿਲਾਏ ਮਨਮੁਖ ਹੁਕਮ ਨ ਬੁਝੇ ਬੱਪੜੀ ਨਿਤ ਹੋਮੈ ਕਰਮ ਕਮਾਏ ਵਰਤਨ ਨੇਮ ਸੁਸੰਜਮ ਪੂਜਾ ਪਖੰਡ ਪਰਮ ਨਾ ਜਾਏ ਅੰਤਰਾ ਕੁਸਦ ਮਾਇਆ ਮੋਹ ਬੇਦੇ ਜਿਉ ਹਸਤੀ ਛਾਰ ਉਡਾਏ ਜਿਨ ਸੁਪਾਏ ਤਿਸੈ ਨਾ ਚੇਤੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੁਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨਿਆ ਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰੂ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖਿਆ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ

ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹੈ ਕਹਾਏ, ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ, ਅੰਮ੍ਰਿਤ ਬਾਣੀ ਤਤ ਗੁਰਮੁਖ ਵਸੈ ਮਾਨੇ ਆਏ, ਹਿਰਦਾ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ, ਨਾਨ ਸਤਿਗੁਰ ਤਿਨ ਕੋ ਮੇਲਿਆ ਨ ਜਿਨ ਧੁਰ ਮਸਤਕ ਭਾਗ ਲਿਖਾਏ।

ਜਾਇ ਜਮਨ ਮਰਨ ਨਾ ਚੁਕਾਈ ਹਉ ਮੈਂ ਕਰਮ ਕਮਾਏ ਗੁਰਸਨ ਆਈ ਉਪਰੈ ਨਾਨਕ ਲੈ ਛਡਾਏ ਸਤਿਗੁਰ ਪੁਰਖਰ ਧਿਆਇਨ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵ ਦੇ ਅਰ ਮੇਲੇ ਗੁਰ ਮੇਲਾਏ ਇਹ ਪੌਜਲ ਜਗ ਸੰਸਾਰ ਹੈ ਗੁਰਬੋਧ ਨਾਮ ਤਰਾਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਅੰਪਾ ਪੀ ਪੀ ਗਤ ਪਾਹੇ ਧਰਮਸਤ ਕਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰੇ ਨਾਲ ਦਰਗਾਹ ਲੈ ਛਡਾਏ ਗੁਰਸਿੱਖਾਂ ਨੂੰ ਸਾਬਾ ਸਹਿਰ ਤੁੱਠਾ ਮੇਰ ਮਿਲਾਏ ਗੁਰਪੂਰਾ ਹਰ ਨਾਮ ਦੇੜਾਇਆ ਅਜਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਰਨ ਮੰਗ ਦਿਖਾਇਆ ਹਮੇ ਮਾਰੇ ਕਲਿਵ ਲਾਗੇ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਇ ਨ ਸਕੈ ਸੱਚੈ ਨਾ

ਮੈਂ ਰੋਗ ਪ੍ਰਭ ਭੁੱਲੇ ਹੋਮੇ ਸਖ ਦੁਰਜਨਾ ਨਾਨਕ ਰੋਗ ਗੁਆਏ ਮਨ ਸਤਿਗੁਰ ਸਾਧੂ ਸੱਜਣਾ ਗੁਰਮਤਿ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰਸਤਿਗੁਰ ਨਾਮ ਤੇੜਾਇਆ ਅਨੰਤ ਨ ਕਾਹੂੰ ਡੋਲੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸਿੰਘ ਜੀ ਮੁੱਖ ਨਾਮ ਮੁੜਾਨਾ ਜਿਨੀ ਸਿਆਤਾ ਸਾਈ ਚਟਲ ਪਾਉਂਦੇ ਕੱਚੇ ਵਿਰਹੀ ਜਿਨ੍ਹਾਂ ਕਾਰਨ ਆਈ

ਸੋਰਠ ਸੋਰਸ ਪੀਜਿਆ ਕਬੂ ਨਾ ਫੀਕਾ ਹੋਏ, ਨਾਨਕ ਨਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ, ਜੋ ਪ੍ਰਭ ਰੱਖੇ ਆਤਨ ਕੋਈ ਨਾ ਮਾਰਈ, ਅੰਦਰ ਨਾਮ ਨਿਦਾਨ ਸਦਾ ਗੁਣ ਸਾਰਈ, ਏਕਾ ਟਿਪ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ, ਲੱਗਾ ਰੰਗ ਪਾਰ ਕੋ ਨਾ ਉਤਾਰਈ, ਗੁਰਮੁਖਰ ਗੁਣ ਗਾਏ ਸਹਿ ਸੁਖ ਸਾਰਈ,

ਜਨ ਦੇ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਤਿਸ ਦਾ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਪਏ ਪ੍ਰਭ ਕੀ ਮਨ ਨ ਜਾਏ।

ਸਾਰੀ ਪੰਚਮ ਹਰਖ ਦਿਸਾਖ ਸੁਣਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ

ਤੀਰਥ ਨਹਾਵਾ ਜੇ ਤਿਸ ਪਹਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾ ਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲਾ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ

ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ।

ਆਪ ਰੱਖਿਆ ਜਿਨ ਸੂਤਾ। ਜੇ ਕੋ ਬੁੱਝਾ ਹੋਵੈ ਸਚਿਆਰ, ਤਬਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ। ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤਾ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ।

ਨਾ ਸੁਣਿਆ ਮੰਨਿਆ ਮਨ ਕੀਤਾ ਪਹਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬ੍ਰਹਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਦ

ਜਾਪ ਸਾਲਾ ਹੀ ਸਾਲਾ ਹੇਤੀ ਸੁਰਤ ਨਾ ਪਾਈਆ ਨਦੀਆ ਤਵਾਹ ਪਵਹ ਸਮੁੰਦ ਨਾ ਜਾਣੀਆ ਹੈ।

ਗਾਵ ਹੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਜੁਗ ਜੁਗ ਵੇਦਾਨਾ।

ਤੇਰੇ ਅਰਥ ਸਰ ਤੀਰਥ ਨਾਲੇ। ਗਾਵਹ ਜੋਧ ਮਹਾਬਲ ਸੂਰਾ, ਗਾਵਹ ਖਾਣੀ ਚਾਰੇ, ਗਾਵਹ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ।

ਪਿਆਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੋ ਸਾਹਾਂ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹ ਨਾਦ ਆਪ ਨਾਥੋ ਨਾਥੀ ਸਭ ਜਾ ਕੀ ਰਿੱਧ ਸਿੱਧ ਵਰਾਸਾ।

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੋਰਾ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ। ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਚਬਰ ਛਤਰ ਤਖਤ ਦੇ ਮਾਲਕ,

ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ

ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ੋ, ਮਤ ਪਾਧਾ ਰੱਖ ਆਪ ਵਾਹਿ।

ਸਾਹਿਬ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਮਹਾਰਾਜ ਜੀ, ਆਪ ਜੀ ਦੇ ਛੇਵੇਂ ਸਰੂਪ ਮੀਰੀ ਪੀਰੀ ਦੇ ਮਾਲਕ, ਸੋ ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਆਪ ਜੀ ਦੇ ਮਹਾਂਵਾਕ ਅਨੁਸਾਰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਜ ਆਗਮਨ ਪੁਰਬ ਦਿਹਾੜਿਆਂ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀ, ਉਹ ਪਰਸੋਂ ਰੋਜ਼ ਤੋਂ ਲੈ ਕੇ ਆਏ ਸਾਲ ਦੀ ਤਰ੍ਹਾਂ ਸਮੂਹ ਮਾਤਾ ਖੀਵੀ ਜੀ, ਇਸਤਰੀ ਸਤਸੰਗ ਸਭਾ, ਸਮੂਹ ਮਾਤਾਵਾਂ, ਬੀਬੀਆਂ, ਭੈਣਾਂ ਅਤੇ ਸਿਆਟਲ ਦੀਆਂ ਸਾਰੀਆਂ ਹੀ ਸੰਗਤਾਂ ਵੱਲੋਂ ਰਲ ਮਿਲ ਕੇ ਆਪ ਜੀ ਦੀ ਧੁਰਕੀ ਬਾਣੀ ਦੇ ਸ਼੍ਰੀ ਅਖੰਡ ਜਾਪ ਪ੍ਰਗਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਅਖੰਡ ਪ੍ਰਵਾਹ ਤੋਂ ਮੱਧ ਤੋਂ ਸੰਪੂਰਨ ਭੋਗ ਪਾਏ ਗਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਸਮੂਹ ਗ੍ਰੰਥੀ ਸਿੰਘਾਂ ਤੋਂ, ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਭੈ ਭਾਵਨੀ ਬਖਸ਼ਿਸ਼ ਕਰਨੀ, ਸੁਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਜੀਓ। ਪਰਸੋਂ ਰੋਜ਼ ਤੋਂ ਸਮੂਹ ਮਾਤਾਵਾਂ, ਬੀਬੀਆਂ, ਭੈਣਾਂ, ਸਮੂਹ ਸਿੱਖਾਂ, ਸੇਵਕਾਂ, ਪਰਿਵਾਰਾਂ ਵੱਲੋਂ ਆਪ ਜੀ ਦੇ ਦਰ 'ਤੇ ਬੇਅੰਤ ਤਰ੍ਹਾਂ ਦੀਆਂ ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਸਭ ਦੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਜੀਓ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਸਭ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀਓ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸਿੱਖਾਂ, ਸੇਵਕਾਂ, ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ, ਆਪ ਜੀ ਪੁਸ਼ਾਕੇ ਅੰਗੀਕਾਰ ਕਰੋ। ਲੋਕ ਪਰਲੋਕ ਵਿੱਚ ਪੜਦੇ ਕਜਨੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 'ਤੇ ਆਪ ਜੀ ਕੇ ਹਜ਼ੂਰ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ, ਨਾਮਦਾਨ ਚਰਨ ਕਮਲਾਂ ਦੀ ਪ੍ਰੀਤ, ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰਾਂ ਦੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ 'ਤੇ ਆਪ ਜੀ ਸਰਬੱਤ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਣਾ ਜੀਓ। ਆਪ ਜੀ ਦੇ ਚਰਨ ਕਮਲਾਂ ਵਿੱਚ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਭਾਈ ਦਲਜੀਤ ਸਿੰਘ ਕਾਹਲੋਂ ਪਰਿਵਾਰ ਨੂੰ ਪੋਤੇ ਪੋਤੀਆਂ ਦੀ ਦਾਤ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਆਗਮਨ ਪੁਰਬ ਅਤੇ ਖੁਸ਼ੀਆਂ ਵਿੱਚ ਆਪ ਜੀ ਦੇ ਬਚਨ ਹਨ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਭਾਈ ਦਲਜੀਤ ਸਿੰਘ ਕਾਹਲੋਂ ਪਰਿਵਾਰ ਦੀ ਸੱਚੇ ਪਾਤਸ਼ਾਹ ਜੀਓ, ਅੱਗੇ ਪੀੜ੍ਹੀ ਮਹਾਰਾਜ ਵੇਲ ਵਧਾਵੋ, ਕਿਰਪਾ ਕਰਨੀ ਸੇਵਕਾਂ ਨੂੰ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਪੋਤੇ ਪੋਤੀਆਂ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਮਹਾਰਾਜ ਜੀਓ, ਅੱਗੇ ਪੀੜ੍ਹੀ ਵਧਾਉਣੀ, ਵੇਲ ਹਰੀ ਕਰਨੀ ਜੀਓ, ਸ਼ੁਭ ਭਾਵਨਾਵਾਂ ਸੰਪੂਰਨ ਕਰਨੀ ਅਤੇ ਬਾਬਾ ਬਲਬੀਰ ਸਿੰਘ ਜੀ ਧਿਆਨ ਬਾਜਰਾ ਵਾਲੇ ਦੇਹ ਰੋਗਤਾ ਦੀ ਅਰਦਾਸ ਬੇਨਤੀ, ਆਪ ਜੀ ਨੇ ਦੇਹ ਰੋਗਤਾ ਬਖਸ਼ਿਸ਼ ਕਰਨੀ ਜੀਓ। ਆਪ ਜੀ ਕੇ ਹਜ਼ੂਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਆਈ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ, ਅੱਗੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ। ਸਰਬੱਤ ਦਾ

सोनिहार बोले सोनिहार।

ਸਰਬੱਤਾਂ ਸੰਗਤ ਜੀ, ਸਾਰੀ ਸੰਗਤ ਨੂੰ ਧੰਨ ਗੁਰੂ ਨਿਰੀ ਪਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅਵਤਾਰਪੁਰ ਦੀ ਲੱਖ ਲੱਖ ਵਧਾਈ ਹੋਵੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਕੀ ਵਡਾਲੀ ਮਾਤ ਗੁਜਰੀ ਮਾਤਾ ਗੰਗਾ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ, ਗੁਰੂ ਕੀ ਵਡਾਲੀ ਵਿਖੇ ਪਾਵਨ ਪਵਿੱਤਰ ਅਵਤਾਰ ਧਾਰਨ ਕੀਤਾ। ਸੋ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਪਰਸੋਂ ਰੋਜ਼ ਤੋਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਸੋ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਹੈ। ਸੋ ਇਸ ਟਾਈਮ ਹੁਣ

ਕੋਈ ਨਾਉ ਨ ਜਾਣ, ਮੇਰਾ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਾ ਵਿਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ।

ਤਾਣੇ ਤਾਣਿਆਂ ਦੇ ਤਾਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸੱਚੇ ਪਾਤਸ਼ਾਹ ਜੀ ਇਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖ ਆਸਨ ਜੀ ਕੀ ਸੇਵਾ ਹੋਈ ਹੈ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮਤ ਬਖਸ਼ਣੀ ਕਿਰਪਾ ਕਰੋ ਆਪਣੇ ਪਾਵਨ ਸਰੂਪ ਸੁੱਖ ਆਸਨ ਅਸਥਾਨ ਸੱਚਖੰਡ ਵਿਖੇ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ ਆਪ ਸੁੱਖ ਆਨੰਦ ਮਾਨਣੇ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ਣੇ ਜੀ ਕੀਰਤਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਇਹਨਾਂ ਦੇ ਪਾਵਨ ਪਵਿੱਤਰ ਅਵਤਾਰ ਗੁਰੂ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਸਤਿਗੁਰੂ ਗਰੀਬ ਨਿਵਾਜ ਕਰਨ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰਸਾਏ ਗੁਰਮੁਖ ਗਾਡੀ ਰਾਹ 'ਤੇ ਚੱਲਣ ਦੀ ਸਮਰੱਥ ਬਖਸ਼ਿਸ਼ ਕਰਨ। ਇੱਕ ਸ਼ਬਦ ਦੀ ਹਾਜ਼ਰੀ ਭਾਈ ਹਰਨਾਮ ਸਿੰਘ ਜੀ ਭਰਨਗੇ। ਅਗਲਾ ਪ੍ਰੋਗਰਾਮ ਸਤਿ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ।

ਜੇ ਕੋਈ ਮਨੁੱਖ ਡੁੱਬਦਾ ਹੋਵੇ ਨਾ, ਕਹਿੰਦੇ ਨੇ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਇੱਕ ਤਿਨਕਾ ਵੀ ਮਿਲ ਜਾਏ ਉਹ ਤਿਨਕਾ ਵੀ ਉਹਦਾ ਸਹਾਰਾ ਬਣ ਜਾਂਦਾ। ਐ ਬਾਪ ਬੀਠ ਲਾ, ਮੈਂ ਭਵ ਜਲ ਸਾਗਰ ਦੇ ਵਿੱਚ ਡੁੱਬ ਰਿਹਾ ਹਾਂ, ਸੰਸਾਰ ਰੂਪੀ ਸਾਗਰ 'ਚ ਡੁੱਬ ਰਿਹਾ, ਕਿ ਮੈਨੂੰ ਤੂੰ ਬਾਂਹ ਦੇ ਸਕਦਾ, ਮੈਨੂੰ ਸਹਾਰਾ ਦੇ ਸਕਦਾ। ਖੁਸ਼ ਸਤਨਾਮ ਸ੍ਰੀ ਵਾਹਿਗੁਰੂ।

0: ਜਨਿਕ ਸੇਵਾ ਕੁਰਬਾਨ ਕਰਨੀ ਗੁਰੂ ਨੂੰ ਪਿਆਰੇ ਇੱਕ ਸ਼ਬਦ ਦੀ ਹਾਜ਼ਰੀ ਲਗਾਉਣਗੇ ਫਤਿਹ ਬੁਲਾਈਏ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਕਥਾ ਵਿਚਾਰ ਦੇ ਨਾਲ ਆਪ ਜੀ ਨੂੰ ਜੋੜਨਗੇ ਆਓ ਗੁਰ ਇਤਿਹਾਸ ਕਥਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਜਾਪਾਂ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦਿਹਾੜਿਆਂ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੁਭਾਈਮਾਨ ਹੋ ਕੇ ਸ਼ਬਦ ਕੀਰਤਨ ਜੋ ਸਤਿਗੁਰਾਂ ਉਸ ਵੇਲੇ ਵਾਹਿਗੁਰੂ ਅਕਾਲ ਪੁਰਖ ਦੇ ਭੇਤ ਨੂੰ ਜਿਨ੍ਹਾਂ ਵਿੱਚ ਪ੍ਰਗਟ ਕੀਤਾ ਅਤੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤੇ ਸਨ, ਉਹ ਸ਼ਬਦ ਕੀਰਤਨ ਸੂਝਵਾਨ ਰਾਗੀ ਜਥਿਆਂ ਦੀ ਰਚਨਾ ਤੋਂ ਸਰਵਣ ਕੀਤਾ ਹੈ। ਜਿੰਨੇ ਮਹਾਨ ਬਲੀ ਯੋਧੇ ਸਤਿਗੁਰੂ ਦੀ ਲੋੜ ਸੀ ਗੁਰੂ ਘਰ ਵਿੱਚ, ਗੁਰੂ ਨਾਨਕ ਦੇ ਉੱਚੇ ਸੁੱਚੇ ਅਸੂਲਾਂ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਕੋਈ ਆਂਚ ਨਾ ਆਵੇ, ਇਹ ਪਵਿੱਤਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਵਗਾਈ ਹੋਈ ਗੁਰਮਤਿ ਦੀ ਨਦੀ ਨੂੰ ਕਿਸੇ ਤਰ੍ਹਾਂ ਦਾ ਕੋਈ ਬੰਨ ਨਾ ਲੱਗੇ, ਕੋਈ ਟੁੱਟ ਨਾ ਜਾਵੇ ਆਸੇ ਪਾਸੇ, ਰੱਖਿਆ ਵਾਸਤੇ ਬਹੁਤ ਛੇਵੇਂ ਗੁਰੂ ਬਹੁਤ ਵੱਡੇ ਮਹਾਨ ਯੋਧੇ ਬਲੀ ਸਤਿਗੁਰੂ ਦੀ ਲੋੜ ਸੀ। ਸਮੇਂ ਦੇ ਵਾਤਾਵਰਣ ਨੂੰ ਵੇਖਦਿਆਂ ਹੋਇਆਂ ਭਾਪਦਿਆਂ ਹੋਇਆਂ ਇਹ ਪਹਿਲੀ ਵਾਰ ਸੀ ਗੁਰੂ ਘਰ ਦੇ ਵਿੱਚ ਕਿ ਸਾਹਿਬਜ਼ਾਦਾ 21 ਸਾਲਾਂ ਬਾਅਦ ਪ੍ਰਗਟ ਹੁੰਦਾ ਹੈ, ਪੁੱਤਰ ਬਿੰਦੀ ਬਾਂਸ 21 ਸਾਲਾਂ ਬਾਅਦ। ਇਹ ਵੀ ਹੈਰਾਨਗੀ ਹੁੰਦੀ ਹੈ ਵੀ ਉਹ ਦਾਤ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਖੁਦ ਕਹਿ ਗਏ ਕਿ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਕੀ ਨਹੀਂ ਗੁਰੂ ਨਾਨਕ ਦੇ ਘਰ ਵਿੱਚ, ਫਿਰ 21 ਸਾਲ ਲੰਘਣ ਦਾ ਕੀ ਮਤਲਬ ਹੋਇਆ। ਅਤੇ ਬਲੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਤਾਂ ਆਪਾਂ ਨੂੰ ਪਤਾ, ਅਤੇ ਬਲੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਅਤੇ ਗੁਰੂ ਘਰ ਵਿੱਚ ਉਹਨਾਂ ਦਾ ਆਗਮਨ ਹੁੰਦਾ ਉਹ 34 ਸਾਲ ਬਾਅਦ ਹੁੰਦਾ, ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਸ਼ਾਦੀ ਤੋਂ ਬਾਅਦ 34 ਸਾਲ। ਹੈਰਾਨ ਹੋ ਜੀ ਕਿੰਨੀ ਘਾਲਣਾ ਸੀ, ਇਹਦੇ ਪਿੱਛੇ ਆ ਘਾਲ ਕਮਾਈ, ਘਾਲ ਕਮਾਈ ਹੈ ਇਹਦੇ ਪਿੱਛੇ। ਸਾਨੂੰ ਪੂਰਨੇ ਪਾਏ ਨੇ, ਭਾਵੇਂ ਗੁਰੂ ਘਰ ਆ ਖੁਦ, ਪਰ ਘਾਲ ਕਮਾਈ ਕਰਨੀ ਪਵੇਗੀ, ਸੇਵਾ ਸਿਮਰਨ ਕਰਨਾ ਪਵੇਗਾ ਜੇ ਜਗਤ ਦੇ ਵਿੱਚ ਨਾਮ ਉੱਚਾ ਕਰਨਾ ਹੈ, ਜੇ ਜਗਤ ਨੂੰ ਕੋਈ ਵਿਸ਼ੇਸ਼ ਦੇਣ ਦੇਣੀ ਹੈ। ਅਤੇ ਦੁਨਿਆਵੀ ਰਾਜ ਵੀ ਜਿਹੜਾ ਹੁੰਦਾ ਉਹ ਤਪ ਨਾਲ ਹੁੰਦਾ, ਰਾਜਿਆਂ ਮਹਾਰਾਜਿਆਂ ਦੇ ਤਪ ਹੁੰਦੇ ਨੇ, ਦਾਨ ਪੁੰਨ ਹੁੰਦੇ ਨੇ, ਜਦੋਂ ਮੁੱਕ ਜਾਂਦੇ ਉਦੋਂ ਰਾਜ ਮੁੱਕ ਜਾਂਦਾ, ਸਵਾਸ ਪੂਰੇ ਹੋ ਕੇ ਚਲੇ ਜਾਂਦੇ। ਮਗਰਲੇ ਜਿੰਨੇ ਮਰਜ਼ੀ ਸਿਆਣੇ ਹੋਣ, ਜਿੰਨੀ ਮਰਜ਼ੀ ਲਾ ਦੇਵੇ, ਨਹੀਂ ਰਾਜ ਕਰ ਸਕਦੇ ਜੇ ਪੱਛਿਆ ਨਹੀਂ। ਸ਼ੇਰੇ ਪੰਜਾਬ ਤੋਂ ਬਾਅਦ ਇਸ ਤਰ੍ਹਾਂ ਹੀ ਹੋਇਆ ਤੁਹਾਡੇ ਨਾਲ, ਸਿੱਖ ਰਾਜ ਨਾਲ, ਉਹਦੀ ਆਪਦੀ ਤਪੱਛਿਆ ਸੀ। ਤੋ ਗੁਰੂ ਘਰ ਦੇ ਵਿੱਚ ਬਲੀ ਸਤਿਗੁਰੂ ਦੀ ਲੋੜ ਸੀ, ਤਪੱਛਿਆ ਮਾਤਾਵਾਂ ਨੂੰ ਵੀ ਕਰਨੀ ਪਈ। ਗੁਰੂ ਤਾਂ ਰੱਬ ਦਾ ਰੂਪ ਸੀ, ਪਰ ਜਿਸ ਕੁੱਖ ਵਿੱਚ ਆਉਣਾ ਹੈ ਇਹ ਬਲੀ ਯੋਧੇ, ਉਹ ਵੀ ਬਹੁਤ ਪਵਿੱਤਰ ਹੋਣੀ ਚਾਹੀਦੀ, ਮਹਾਨ ਹੋਣੀ ਚਾਹੀਦੀ, ਤਿਆਗ ਬੈਰਾਗ ਸਿੱਧਕ ਸਬਰ ਸੰਤੋਖ ਉਸ ਹਿਰਦੇ ਵਿੱਚ ਹੋਣਾ ਚਾਹੀਦਾ, ਨਾ ਕਿ ਮਾਇਆ ਦੀ ਤ੍ਰਿਸ਼ਨਾ ਦਾ ਪ੍ਰਭਾਵ ਹੋਵੇ ਜਿਵੇਂ ਦੁਨਿਆਵੀ ਲੋਕਾਂ ਦੇ ਹੁੰਦਾ, ਸਾਡੇ ਅੰਦਰ ਹੁੰਦਾ, ਹਰ ਵੇਲੇ ਮਾਇਆ ਦਾ ਸਿਮਰਨ ਚੱਲਦਾ ਹੈ। ਨਹੀਂ, ਉਹ ਕੁੱਖ ਦੇ ਵਿੱਚ ਸਬਰ ਸੰਤੋਖ, ਮਿਹਨਤ ਫੁੱਲ ਸਬਰ ਅੱਤ ਦਾ, ਵਾਹਿਗੁਰੂ ਦੀ ਯਾਦ ਸਿਮਰਨ ਇਹ ਹੋਵੇ ਉਸ ਹਿਰਦੇ ਵਿੱਚ, ਤਾਂ ਇਹੋ ਜਿਹੀਆਂ ਰੂਹਾਂ ਬਲੀ ਆਉਂਦੀਆਂ। ਮਹਾਰਾਜ ਜੀ ਦਾ ਇਹੋ ਹੀ ਕਾਰਨ ਸੀ। 21 ਸਾਲਾਂ ਬਾਅਦ
ਉਸੇ ਗੁਰੂ ਦੇ ਘਰ ਤੋਂ ਤਾਂ ਦਾਤਾਂ ਲੈਂਦੇ ਨੇ ਸਿੱਖ ਹਰਿਮੰਦਰ ਸਾਹਿਬ ਆ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਕਮਲਾਂ 'ਚੋਂ ਕੀ ਨਹੀਂ ਮਿਲਦਾ ਸੀ, ਜੋ ਮੰਗਾ ਠਾਕੁਰ ਆਪਣੇ ਤੇ ਇਹੋ ਤਾਂ ਦਾਰਿਆ, ਸੋਈ ਸੋਈ ਦੇਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਘਾਲਣਾ ਕਮਾਈ ਕਰਾਈ ਹੈ, ਜਰੀਆ ਭਾਵੇਂ ਕੁਝ ਵੀ ਹੋਵੇ, ਬਾਬਾ ਬੁੱਢਾ ਹੋਵੇ, ਬੋਲੀ ਹੋਵੇ ਕਰਮੋਂ ਦੀ ਮਾਰੀ ਹੋਈ, ਇਹ ਤਾਂ ਕਾਰਨ ਸੀ ਮਾਤਾ ਜੀ ਦੇ ਬੇਨਤੀ ਕਰਨ ਦਾ। ਅਤੇ ਉਹ ਸਮਾਂ ਜਦੋਂ ਬੰਦਗੀ ਪੂਰੀ ਹੋ ਗਈ ਉਹ ਪ੍ਰਗਟ ਹੋਣ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਨੇ ਕਹਿੰਦਾ ਕਿਹਾ ਹੋਰ ਸੇਵਾ ਕਰੋ। ਗੰਗਾ ਜੀ, ਗੁਰੂ ਨਾਨਕ ਦੇ ਘਰ ਵਿੱਚ ਕੋਈ ਘਾਟਾ ਨਹੀਂ ਹੈ, ਗੁਰੂ ਨਾਨਕ ਦਾ ਘਰ ਤਾਂ ਛੱਡੋ, ਗੁਰੂ ਦਾ ਸਿੱਖ ਹੀ ਇੱਕ ਇੱਛਾ ਪੂਰੀ ਕਰ, ਇੱਕ ਗੁਰੂ ਦਾ ਸਿੱਖ ਹੀ ਮਹਾਨ ਅਰਦਾਸ ਕਰ ਦੇਵੇ ਅਤੇ ਪੁੱਤਰ ਦੀ ਦਾਤ ਕਿੱਡੀ ਕੁ ਵੱਡੀ ਉਹ ਹੀ ਦੇ ਦੇਵੇਗਾ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ। ਫਿਰ ਜਦੋਂ ਬੇਨਤੀ ਕੀਤੀ ਸੀ ਮਹਾਰਾਜ ਨੇ ਕਿਹਾ ਜਾਓ, ਗੁਰੂ ਨਾਨਕ ਸਾਹਿਬ ਦਾ ਰੂਪ ਹੀ ਆ, ਉਹ ਮਹਾਨ ਸਿੱਖ ਆ, ਉਦੋਂ ਵੱਡਾ ਹੈ ਨਹੀਂ ਕੋਈ ਗੁਰਮੁਖ ਉੱਚਾ ਸਿੱਖ। ਸੱਚੇ ਪਾਤਸ਼ਾਹ ਜੀ ਨੇ ਭੇਜਿਆ, ਮਾਤਾ ਜੀ ਗਏ ਸੀ, ਫਿਰ ਮਿਹਨਤ ਹੋਈ, ਵੇਖੋ ਸਿੱਖਿਆ ਦਿੱਤੀ ਉਹਨਾਂ ਵੀ, ਸੁਤੇ ਸਿੱਧ ਬਚਨ ਹੋਏ ਸੀ ਭਾਵੇਂ, ਉਹਦੇ ਵਿੱਚੋਂ ਵੀ ਸਿੱਖਿਆ ਮਿਲਦੀ। ਮਾਤਾ ਜੀ ਗਏ ਸੀ, ਸੂਰਜ ਪ੍ਰਕਾਸ਼ ਨੇ ਤਾਂ ਕੋਈ ਗੱਲ ਰਹਿਣ ਹੀ ਨਹੀਂ ਦਿੱਤੀ, ਬੇਝਿਜਕ ਇੱਕ ਇੱਕ ਪੁਆਇੰਟ ਦਿੱਤਾ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ। ਜਦੋਂ ਰਥਾਂ 'ਤੇ ਚੜ੍ਹ ਕੇ ਗਏ ਸੀ, ਗਰੜ ਗਰੜ ਹੁੰਦੀ ਗਈ ਸੀ, ਜਾਨਵਰ ਉੱਡ ਪਏ ਪੈਲੀਆਂ 'ਚੋਂ, ਚੋਗਾ ਚੁਗਦੇ ਹੋਏ ਜਾਨਵਰ ਵੀ ਉੱਡ ਪਏ। ਬਾਬਾ ਬੁੱਢਾ ਸਾਹਿਬ ਪੈਲੀਆਂ 'ਤੇ ਗੇੜਾ ਹੀ ਮਾਰ ਰਹੇ, ਸੁਤੇ ਸਿੱਧ 100 ਸਾਲ ਦੇ ਕਰੀਬ ਸੀ। ਬਿਰਤੀ ਇੱਕ ਰਸ ਵਾਹਿਗੁਰੂ ਦੇ ਨਾਮ ਵਿੱਚ ਅਰੂੜ ਸੀ, ਖੜਕਾ ਹੋਇਆ ਬਿਰਤੀ ਵੀ ਚਾਟ ਹੋਈ। ਕਾਹਦਾ ਖੜਕਾ ਹੁੰਦਾ? ਸੇਵਕ ਨੂੰ ਪੁੱਛਿਆ ਨਾਲ, ਉਹਨੂੰ ਕਿਹਾ ਰਥ ਦੂਰੋਂ ਵੇਖਿਆ, ਨਿਗਾਹ ਲਾ ਕੇ ਰਥ ਆਉਂਦੇ ਨੇ, ਰਥ 'ਤੇ ਮਾਤਾ ਗੰਗਾ ਜੀ ਦਾ ਗੁਰੂ ਕੇ ਨੇ, ਇਹ ਕਿੱਧਰੋਂ ਭਾਜੜਾਂ, ਕੀ ਭਾਜੜਾਂ ਪਈਆਂ ਨੇ, ਇਹੋ ਜਿਹਾ ਬਚਨ ਹੋ ਸੁਤੇ ਸਿੱਧੀ। ਪਤਾ ਲੱਗਾ ਮੁੜ ਗਏ। ਸੇਵਕ ਨੇ ਵੀ ਉਸ ਵੇਲੇ ਥੋੜ੍ਹਾ ਚਿਰ ਬਾਅਦ ਜਦੋਂ ਮਾਤਾ ਜੀ ਮੁੜ ਗਏ ਪਹਿਲੇ ਦਿਨ, ਸੇਵਕ ਨੇ ਇਤਰਾਜ਼ ਜਿਤਾਇਆ ਸੀ। ਬਾਬਾ ਜੀ ਕਹਿੰਦੇ ਤੂੰ ਚੁੱਪ ਰਹਿ, ਤੂੰ ਵਿੱਚ ਨਾ ਆ ਸਾਡੇ, ਹਟਿਆ ਨਹੀਂ। ਉਹਨੇ ਕਿਹਾ ਠੀਕ ਨਹੀਂ ਕੀਤਾ, ਗੁਰੂ ਕਾ ਪਰਿਵਾਰ ਸੀ, ਖਾਲੀ ਮੁੜ ਗਿਆ, ਤੁਸੀਂ ਹੋਰ ਹੀ ਬਚਨ ਬਤਾਏ ਸੀ। ਮਾਤਾ ਜੀ ਵਿਚਾਰੇ ਨਾਰਾਜ਼, ਮਹਾਂਪੁਰਸ਼ ਕਹਿੰਦੇ ਵੀ ਤੈਨੂੰ ਕਿਹਾ ਹੈ ਨਾ, ਹੁਣ ਕੋਲ ਰਹਿ ਕੇ ਜਿਹੜਾ ਵਸਥਾ ਨਹੀਂ ਜਾਣਦਾ, ਜਿੱਦ ਕਰੇ ਗੁਰਮੁਖ ਦੇ ਕੋਲ ਵੀ ਕੁਝ ਨਹੀਂ ਖੱਟਦਾ ਹੁੰਦਾ, ਜਿਹੜਾ ਵਸਥਾ ਨੂੰ ਜਾਣਦਾ ਹੀ ਨਹੀਂ ਵਿਚਕਾਰਲੀ ਗੱਲ ਨੂੰ, ਜਾਂ ਤਾਂ ਉੱਥੋਂ ਤੱਕ ਪੁੱਗਿਆ ਹੋਵੇ ਨਾ। ਹਟਿਆ ਨਹੀਂ, ਉਹਨੂੰ ਕਿਹਾ ਤੂੰ ਨਾ ਵਿੱਚ। ਅਗਲੇ ਦਿਨ ਉਹਨੂੰ ਬਚਨ ਹੋਇਆ ਸੀ, ਉਸੇ ਵੇਲੇ ਬਚਨ, ਤੂੰ ਸੂਰੰਗੂ ਕਿਉਂ ਘੁਰ ਘੁਰ ਕਰੀ ਜਾਂਦਾ, ਅਸੀਂ ਜਾਣੀਏ ਜਾਂ ਗੁਰੂ ਕੇ ਜਾਣੀਏ, ਤੂੰ ਸੂਰੰਗੂ ਕਿਉਂ ਘੁਰ ਘੁਰ ਕਰਦਾ, ਕੋਈ ਛੱਡ ਗੱਲੀ ਛੱਡੀ ਗੱਲ ਛੱਡੀ ਨਹੀਂ ਸੰਤੋਖ ਸਿੰਘ ਨੇ। ਵਡਾਲੀ ਵੱਡਾ ਜੰਗਲੀ ਸੂਰ ਸੀ, ਬੜਾ ਪਲਿਆ ਹੋਇਆ, ਪੈਂਦੇ ਖਾਣ ਏਡਾ ਸੂਰਮਾ 2 ਸਾਨਾਂ ਨੂੰ ਭਿੜਦਿਆਂ ਨੂੰ ਸਿੰਘਾਂ ਤੋਂ ਫੜ ਕੇ ਰੋਕ ਦਿੰਦਾ ਸੀ, ਪੈਂਦੇ ਖਾਣ ਭਿੜਦੇ ਹੋਏ ਝੋਟਿਆਂ। ਅਤੇ ਜਦੋਂ ਗਿਆ ਮੂਹਰੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਉਸੇ ਵਡਾਲੀ ਵਿੱਚ ਜਿੱਥੇ ਆਗਮਨ ਹੁੰਦਾ ਉੱਥੇ ਹੀ ਸੂਰ ਮਾਰਿਆ ਇਹ ਮਹਾਰਾਜ ਨੇ, ਸ਼ਿਕਾਰ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਬਣ ਕੇ। ਪੈਂਦੇ ਖਾਨ ਮੂਹਰੇ ਕਹਿੰਦਾ ਪਾਸੇ ਹਟ ਜਾਓ ਤਾਂ ਮੈਂ ਹੀ ਮਾਰ ਦੂੰ। ਹੁਣ ਆਹ ਮਾਰੀ ਹੁੱਡ ਆ ਕੇ ਸੂਰ ਨੇ ਭੂਤਰੇ ਹੋਏ ਨੇ, ਪੈਂਦੇ ਖਾਨ ਨੂੰ ਸਮੇਤ ਘੋੜੇ 'ਤੇ ਸੁੱਟ ਕੇ ਉਹ ਮਾਰਿਆ, ਉੱਠ ਨਹੀਂ ਸਕਿਆ, ਐਡਾ ਬਲਵਾਨ ਪੈਂਦੇ ਖਾਨ। ਕਹਿੰਦਾ ਉਹ ਰੂਹ ਸੀ, ਉਹਨੇ ਤਾਂ ਕਲਿਆਣ ਕਰਾਉਣੀ ਸੀ ਆਪਦੀ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ, ਉਹ ਸਿੱਖ ਸੀ ਜਿਹੜਾ ਵਿਚਕਾਰ ਬੋਲਿਆ ਸੀ ਬਾਬੇ ਬੁੱਢੇ ਨੂੰ ਘੂਰਦਾ ਸੀ ਅੱਗੋਂ, ਔਰ ਉਸ ਵੇਲੇ ਉਹਦੀ ਕਲਿਆਣ ਕੀਤੀ ਸੀ, ਉਹ ਸਿੱਖ ਹੀ ਸੀ। ਅਗਲੇ ਦਿਨ ਉਹਨੇ ਵੀ ਬੇਨਤੀ ਕੀਤੀ ਮਾਤਾ ਜੀ ਨੂੰ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਦੋਂ ਲੈਣ ਜਾਈਦਾ ਸਾਧੂਆਂ ਕੋਲ, ਰੱਬ ਦੇ ਪਿਆਰਾਂ ਕੋਲ, ਨੀਵੇਂ ਹੋ ਕੇ ਜਾਈਦਾ, ਗੰਗਾ ਜੀ ਜਾਓ ਕੋਈ ਗੱਲ ਨਹੀਂ। ਸਿੱਖ ਦਾ ਮਾਣ ਅਮਰ ਕਰਨਾ ਸੀ, ਅਮਰ ਰੱਖਣਾ ਸੀ ਮਾਣ, ਜੇ ਇੱਕ ਵਾਰਾਂ ਪਹਿਲੇ ਦਿਨ ਭੇਜਿਆ ਤਾਂ ਫਿਰ ਦੂਜੇ ਦਿਨ ਮਹਾਰਾਜ ਨਾਰਾਜ਼ ਨਹੀਂ ਹੋਏ, ਜੇ ਸ਼ਰਧਾ ਤਾਂ ਸ਼ਰਧਾ ਅਡਿੱਗ ਸੀ, ਭਾਵਨਾ ਸਿੱਖ 'ਤੇ ਸੀ, ਜੇ ਮਾਣ ਦੇਣਾ ਤਾਂ ਦੇਣਾ ਹੀ ਆ, ਵਡਿਆਈ ਕਰਾਉਣੀ ਤਾਂ ਕਰਾਉਣੀ ਹੈ। ਸੱਚੇ ਪਾਤਸ਼ਾਹ ਨੇ ਫਿਰ ਸਮਝਾਇਆ, ਇਉਂ ਆਪ ਪੈਦਲ ਆਪ ਪ੍ਰਸ਼ਾਦਾ ਤਿਆਰ ਕਰੋ, ਸਿਰ 'ਤੇ ਰੱਖ ਕੇ ਜਾਓ, ਮਸ਼ਕਤ ਕਰੋ।
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਫਿਰ ਮਿਹਨਤ ਕੀਤੀ, ਕਦੇ ਤੁਰੇ ਨਹੀਂ ਸੀ ਇੰਨਾ। ਬਾਬਾ ਬੁੱਢਾ ਸਾਹਿਬ ਕਿੰਨਾ ਖੁਸ਼ ਸੀ, ਆਪ ਪ੍ਰਸ਼ਾਦੇ ਲਾਏ, ਅੱਗੇ ਖੜ ਕੇ ਉਡੀਕ ਰਹੇ ਸੀ, ਜਾਣੀ ਜਾਣ ਸੀ, ਬ੍ਰਹਮ ਗਿਆਨੀ ਸੀ। ਆਹ ਪ੍ਰਸ਼ਾਦੇ ਲਾਏ, ਸਿਰ ਤੋਂ ਲੱਸੀ ਵਾਲਾ ਘੜਾ ਲਾਇਆ, ਬੈਠੇ ਸਾਹਮਣੇ ਮਾਤਾ ਜੀ ਨੂੰ ਬਿਠਾਇਆ। ਜਿਵੇਂ ਜਿਵੇਂ ਪ੍ਰਸ਼ਾਦੇ ਖੋਲੀ ਗਏ, ਗੰਢੇ ਖੋਲੇ, ਉਵੇਂ ਬਚਨ ਕਰੀ ਗਏ। ਬਿਜਲੀ ਤੜ ਕਰ ਰਹੀ ਸੀ, ਲਿਸ਼ਕ ਰਹੀ ਸੀ, ਬੱਦਲ ਗੱਜ ਰਹੇ ਸੀ। ਤਾਂ ਉਸ ਵੇਲੇ ਪਹਿਲਾਂ ਇਹ ਬਚਨ ਕੀਤਾ, ਐਸਾ ਬਾਲਕ ਆਵੇਗਾ ਸੋ ਉਹਦਾ ਨਗਾਰਾ ਬੱਦਲ ਵਾਂਗ ਗੱਜੇਗਾ। ਜਿਵੇਂ ਬੱਦਲ ਗੱਜਦਾ ਨਾ ਆਕਾਸ਼ ਵਿੱਚ, ਬਿਜਲੀ ਸੋ ਕੜਕਦੀ ਹੈ, ਜ਼ਾਲਮਾਂ ਦੇ ਸਿਰ 'ਤੇ ਇਉਂ ਸੋ ਕੜਕ ਕੇ ਡਿੱਗੇਗਾ, ਜਿਵੇਂ ਬਿਜਲੀ ਕੜਕ ਕੇ ਡਿੱਗਦੀ ਹੈ। ਬਾਬਾ ਜੀ ਨੇ ਬਚਨ ਕੀਤੇ, ਬਾਬਾ ਬੁੱਢਾ ਸਾਹਿਬ ਜੀ। ਫਿਰ ਪ੍ਰਸ਼ਾਦੇ ਖੋਲ੍ਹੇ, ਗੰਢੇ ਉੱਪਰ ਰੱਖੇ ਸੀ, ਰੁੱਖਾ ਮਿੱਸਾ ਪ੍ਰਸ਼ਾਦਾ ਜੀ ਨੂੰ ਆਪਾਂ ਨੇ ਗੰਢੇ ਫੇਰ ਦਿੱਤੇ। ਕਿਹਾ ਜਿਵੇਂ ਮੈਂ ਗੰਢਾ ਫੇਰ ਦਿੱਤਾ ਨਾ, ਚੜ੍ਹ ਕੇ ਆਏ ਮੁਗਲਾਂ ਦੇ ਮੈਦਾਨੇ ਜੰਗ ਵਿੱਚ। ਜਥਾ ਸੋ ਕਿੰਦੁਕ ਮੈਂ ਅਬ ਫੋਰੇ, ਤੈਨ ਮੁਗਲਣ ਕੇ ਫੋਰਾਂ ਸੀ, ਐਸਾ ਬਾਲਕ ਆਵੇਗਾ।

ਉਹ ਯੋਧੇ ਸਤਿਗੁਰੂ ਦੀ ਲੋੜ ਸੀ, ਵੀਰ ਰਸੀ ਮੀਰੀ ਪੀਰੀ ਦੀ ਗੁਰੂ ਘਰ ਵਿੱਚ। ਐਸੇ ਬਚਨ ਕਰਨ ਨਾਲ ਹੁਣ ਬਾਬਾ ਜੀ ਨੇ ਜਦੋਂ ਬਚਨ ਹੀ ਐਸੇ ਕਰ ਦਿੱਤੇ ਤੇ ਫਿਰ ਉਹ ਬਾਲਕ ਨੂੰ, ਇਹ ਵੀ ਉਹ ਜਾਣਦੇ ਹੀ ਸਨ ਨਾ ਗੁਰੂ ਘਰ ਵਿੱਚ ਕੀ ਹੋ ਰਿਹਾ, ਪ੍ਰਿਥੀ ਚੰਦ ਕੀ ਕਰ ਰਿਹਾ, ਈਰਖਾ ਕਿੰਨੀ ਹੈ। ਮਾਤਾ ਜੀ ਦਾ 21 ਸਾਲ ਦਾ ਸੰਤੋਖ ਸੀ, ਉਹਨੇ ਮੰਗਿਆ ਹੀ ਨਹੀਂ ਸੀ। ਹੁਣ ਜਦੋਂ ਬੋਲੀ ਮਾਰੀ ਸੀ ਕਰਮੋ ਨੇ, ਉਦੋਂ ਫਿਰ ਮਨ ਨੂੰ ਠੇਸ ਪਾਉਂਦੀ ਥੋੜ੍ਹੀ। ਫਿਰ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ, ਉਹਨਾਂ ਸਮਾਂ ਜਾਣ ਕੇ ਵੀ ਹੁਣ ਭੁੱਖ ਬਣੀ ਹੈ ਅਤੇ ਮਛਾਕਤ ਕਰਾ ਦਿੰਦੇ ਸੇਵਾ, ਅਤੇ ਬਾਬੇ ਬੁੱਢੇ ਸਨ ਵਿੱਚ ਵੀ ਉਹ ਬਚਨ ਕਰ ਦੇਣਗੇ, ਉਹ ਨਹੀਂ। ਮਹਾਰਾਜ ਘਰੋਂ ਆਉਂਦਾ, ਉਹਨੇ ਕੋਈ ਨਾ ਕੋਈ ਬਚਨ, ਪ੍ਰਿਥੀ ਚੰਦ ਵੀ ਛੱਡੀ ਜਾਂਦਾ ਸੀ, ਪਰ ਸਾਧੂ ਦੇ ਬਚਨ ਤੋਂ ਕਿਵੇਂ ਹੁਣ ਹੋਰ ਕਿਸੇ ਦਾ ਬਚਨ ਉੱਤੋਂ ਦੀ ਹੋ ਸਕਦਾ ਸੀ। ਯੋਧਾ ਤਾਂ ਹੀ ਕਿਹਾ ਸੀ, ਤਾਂ ਹੀ ਇਹ ਵਰਦਾਨ ਦਿੱਤੇ ਸੀ, ਜਿਹਨੂੰ ਪਹਿਲਾਂ ਹੀ ਐਡਾ ਯੋਧਾ ਕਹਿ ਦਿੱਤਾ ਅਤੇ ਉਹ ਤਾਂ ਜਿੰਨੇ ਮਰਜ਼ੀ ਅੱਲੇ ਹੋ ਜਾਣ, ਪ੍ਰਿਥੀ ਚੰਦ ਜੋ ਮਰਜ਼ੀ ਭਾਵੇਂ ਗੁਰੂ ਅੰਸ਼ ਬੋਲ ਕਬੋਲ ਬੋਲੀ ਜਾਵੇ, ਫਿਰ ਨਹੀਂ ਉਹਦਾ ਅਸਰ ਹੁੰਦਾ। ਉਹ ਕਾਟ ਹੀ ਕੱਟਿਆ ਸੀ। ਬਾਬਾ ਬੁੱਢਾ ਸਾਹਿਬ ਤੋਂ ਬਚਨ ਕਰਾ ਕੇ ਉਹਨੇ ਕੀ ਹੱਲੇ ਨਹੀਂ ਕੀਤੇ, ਵਾਰ ਤੇ ਵਾਰ ਉਹਨੇ ਕੀਤਾ ਵਡਾਲੀ, ਆਗਮਨ ਤੋਂ ਬਾਅਦ ਸਭ ਹੱਲੇ ਐਵੇਂ ਗਏ, ਪਹਿਲਾਂ ਹੀ ਬਾਬਾ ਜੀ ਨੇ ਤਾਂ ਬਚਨ ਹੀ ਕਰ, ਉਹ ਤਾਂ ਹੁਣ ਪੂਰੇ ਹੋਣੇ ਸੀ ਨਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਹੀਂ ਅੱਜ ਮਤ ਵਰਤਦੇ, ਨਹੀਂ ਦਿਖਾਈ ਉਹਨਾਂ ਨੇ ਥੋੜ੍ਹੀ ਜਿੰਨੀ ਵੀ ਆਪਣੇ ਵਾਸਤੇ ਅੱਜ ਮਤ ਨਹੀਂ ਵਰਤੀ। ਉਹਦੇ ਤੱਤੀਆਂ ਤਵੀਆਂ 'ਤੇ ਬਹਿ ਗਏ, ਚੰਦੂ ਨੂੰ ਨਹੀਂ ਕੁਝ ਕਿਹਾ। ਇੰਨੀ ਸਹਿਣਸ਼ੀਲਤਾ ਸੀ ਗੁਰੂ ਸੱਚੇ ਪਾਤਸ਼ਾਹ ਦੇ ਹਿਰਦੇ ਵਿੱਚ, ਪਰ ਤਾਛਾਹਰ ਉਹਨਾਂ ਨੂੰ ਤਾਂ ਹੀ ਕਿਹਾ ਭੱਟ ਸਾਹਿਬਾਨਾ, ਦੇਖ ਕੇ ਹੀ ਮਨ ਟਿਕਦਾ ਸੀ, ਦੇਖ ਕੇ ਹੀ ਸ਼ਾਂਤੀ ਮਨ ਦੀ ਆਉਂਦੀ ਸੀ। ਪਹਿਲੀ ਵਾਰ ਦਿਦਾਰੇ ਕੀਤੇ ਨੇ, ਤਾਂ ਹੀ ਮਹਾਰਾਜ ਜੀ ਨੇ ਸਾਰਾ ਕੌਤਕ ਵਰਤਾਇਆ। ਗੁਰਸਿੱਖ ਨੂੰ ਅਰਦਾਸ ਦੀ ਅਜ਼ਮਤ ਗੁਰਸਿੱਖ ਰਾਹੀਂ ਦ੍ਰਿੜ ਕਰਵਾਈ ਹੈ। ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਸੇਵਾ ਕਰਵਾ ਕੇ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਦੇ ਮੁਤਾਬਕ ਮਾਤਾ ਜੀ ਨੂੰ ਵਡਾਲੀ ਮਹਾਰਾਜ ਚਲੇ ਗਏ। ਪਹਿਲਾਂ ਬਚਨ ਉਹ ਵੀ ਪੂਰਾ ਕੀਤਾ, ਸੁਲਹੀ ਖਾਨ ਚੜ੍ਹ ਕੇ ਆਇਆ ਅਤੇ ਇੱਕੋ ਦਮ ਅੰਮ੍ਰਿਤਸਰ ਛੱਡ ਕੇ ਵਡਾਲੀ ਗਏ ਨੇ ਮਹਾਰਾਜ, ਜਿਵੇਂ ਕੋਈ ਭੱਜ ਕੇ ਜਾਂਦਾ ਵਾ। ਇੱਕੋ ਦਮ ਲੰਗਰ ਦਾ ਸਮਾਨ ਗੱਡਿਆਂ 'ਤੇ ਰੱਖਿਆ ਗਿਆ ਸੀ ਕੇਵਲ। ਵਡਾਲੀ 3 ਸਾਲ ਆਏ, ਉੱਥੇ ਆਗਮਨ ਹੋਇਆ। ਜਦੋਂ ਆਗਮਨ ਹੋਇਆ ਉਸ ਵੇਲੇ ਇਹ ਵਡਾਲੀ ਨਗਰ ਐਸਾ 5 ਮੀਲ ਦੱਖਣ ਦੀ ਬਾਹੀ ਅੰਮ੍ਰਿਤਸਰ ਤੋਂ, ਸਾਰਾ ਨਗਰ ਗੁਰੂ ਘਰ ਦਾ ਸ਼ਰਧਾਲੂ ਸੀ, ਸਿੱਖੀ ਇੰਨੀ, ਸਾਰੇ ਪ੍ਰੇਮੀ ਘਰ ਸੀ ਜਿੰਨੇ ਸੀ, ਵੱਡਾ ਘੁੱਗ ਵੱਸਦਾ ਨਗਰ ਸੀ ਵਡਾਲੀ। ਇਹਨਾਂ ਦਾ ਪ੍ਰੇਮ ਜਾਣ ਕੇ ਇੱਕ ਸਿੱਖ ਨੇ ਹਵੇਲੀ ਆਪਣੀ ਦਿੱਤੀ ਸੀ, ਪਰਿਵਾਰ ਰਹਿਣ ਵਾਸਤੇ ਬਹੁਤ ਸੁੰਦਰ ਹਵੇਲੀ, ਉੱਥੇ ਵਿਸ਼ਰਾਮ ਕਰਵਾਇਆ ਗਿਆ ਪਰਿਵਾਰ ਦਾ, ਮਾਤਾ ਜੀ ਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਹੀ ਆਸਣ ਲਾਇਆ। ਫਿਰ ਮਹਾਰਾਜ ਜੀ ਦਾ 2 ਜੂਨ ਸੰਨ 1595 ਨੂੰ ਉੱਥੇ ਆਗਮਨ ਹੁੰਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜਦੋਂ ਪਤਾ ਲੱਗਾ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਫਿਰ ਬੀੜ ਸਾਹਿਬ ਤੋਂ ਆਏ, ਉਹਨੂੰ ਸਿੱਖ ਨੂੰ ਕਹਿੰਦੇ। ਅਗਲੇ ਦਿਨ ਜਦੋਂ ਮਾਤਾ ਜੀ ਖੁਸ਼ ਹੋ ਕੇ ਗਏ, ਉਹ ਕਹਿੰਦਾ ਮਹਾਰਾਜ ਮੇਥੋਂ ਗਲਤੀ ਹੋ ਗਈ ਸੀ, ਹੁਣ ਮੈਨੂੰ ਸੂਰ ਹੋਣ ਦਾ ਬਚਨ ਜਿਹੜਾ ਤੁਸੀਂ ਕੀਤਾ ਪੂਰਾ ਤਾਂ ਉਹ ਵੀ ਹੋਊਗਾ, ਮੇਰੀ ਕਲਿਆਣ ਕਦੋਂ ਹੋਵੇਗੀ, ਕਿਰਪਾ ਕਰਕੇ ਮੈਂ ਵੀ ਤੁਹਾਡਾ ਸੇਵਕ ਹਾਂ ਅਕਸਰ ਨੂੰ। ਬਾਬਾ ਜੀ ਕਹਿੰਦੇ ਇਹੀ ਜਿਹੜਾ ਆਵੇਗਾ ਨਾ ਯੋਧਾ ਮਹਾਂਬਲੀ ਸਤਿਗੁਰੂ, ਇਹ ਹੀ ਤੇਰੀ ਕਲਿਆਣ ਕਰੇਗਾ, ਸੂਰ ਬਣੇ ਜਾਂ ਹੁਣ ਤੂੰ ਸਰੀਰ ਛੱਡ ਜਾ। ਉਹਨੇ ਵੀ ਸਰੀਰ ਛੱਡ ਦਿੱਤਾ ਸੀ, ਉਹ ਵੀ ਉੱਧਰ ਸੂਰ ਦੇ ਜਨਮ ਵਿੱਚ ਆ ਗਿਆ ਸੀ। ਬਚਨ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ। ਸੱਚੇ ਪਾਤਸ਼ਾਹ ਜੀ ਨੇ ਸਾਧੂ ਦਾ ਬਚਨ ਅਟਲ ਹੈ, ਸਾਰਿਆਂ ਵਿੱਚ ਗੱਜ ਵਜਾ ਕੇ ਪ੍ਰਗਟ ਕੀਤਾ, ਉਹਨੂੰ ਆਂਚ ਨਹੀਂ ਆਉਣ ਦੇ ਵੀ ਕੋਈ ਸਾਧੂ ਮਹਾਤਮਾ ਦਾ ਸਨਮਾਨ ਨਾ ਘੱਟ ਜੇ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜਦੋਂ ਆਗਮਨ ਹੋਇਆ, ਮਾਤਾ ਗੰਗਾ ਜੀ ਨੇ ਇੰਨਾ ਕੁਝ ਵੰਡਿਆ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਮਾਤਾ ਜੀ ਦੇ ਪੁਸ਼ਾਕ ਕੱਲੀ ਜਿਹੜੀ ਪਾਈ ਹੋਈ ਸੀ ਨਾ ਉਹ ਰਹਿ ਗਈ ਸੀ ਕੋਲ, ਘਰ ਵਿੱਚ ਜੋ ਕੋਈ ਸੀ ਗਰੀਬਾਂ ਨੂੰ ਸਭ ਚੋਲੀਆਂ ਭਰਤੀਆਂ ਵੰਡ ਦਿੱਤਾ। ਮਾਤਾ ਜੀ ਨੇ ਕਿਹਾ ਦੇ ਦਿਓ ਜੋ ਕੁਝ, ਇੰਨੀ ਖੁਸ਼ੀ ਮਨਾਈ ਸੀ ਮਾਤਾ ਗੰਗਾ ਜੀ ਨੇ, ਇੰਨਾ ਦਾਨ ਕੀਤਾ, ਕੇਵਲ ਪੁਸ਼ਾਕ ਰਹਿ ਗਈ ਸੀ ਉਹਨਾਂ ਦੀ ਆਪਣੇ ਕੋਲ, ਕੁਝ ਨਹੀਂ ਰੱਖਿਆ ਸੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਗੋਦ ਵਿੱਚ ਲੈ ਕੇ ਨਾਮ ਹਰਗੋਬਿੰਦ ਰੱਖਿਆ, ਆਪ ਨਾਮ ਰੱਖਿਆ, ਸਿਰ 'ਤੇ ਹੱਥ ਫੇਰਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵੀ ਉਚਾਰਨ ਕੀਤੇ ਸੀ, ਆਪ ਵੀ ਉੱਥੇ ਫਿਰ ਬਖਸ਼ਿਸ਼ ਕਿਰਪਾ ਕੀਤੀ।

ਜਿੱਥੇ ਸਿੱਖਾਂ 'ਤੇ ਕਰਦੇ ਸੀ ਨਾ ਬਖਸ਼ਿਸ਼, ਉੱਥੇ ਫਿਰ ਇਹ ਯੋਧੇ ਸਤਿਗੁਰੂ 'ਤੇ ਜਿਹਨੇ ਵਧੀ ਵੇਲ ਬਹੁ ਪੀੜ੍ਹੀ ਚਾਲੀ ਤਖ਼ਤ ਰਚਨਾ ਸੀ, ਗੁਰੂ ਨਾਨਕ ਦੇ ਮਿਸ਼ਨ ਨੂੰ ਚਾਰ ਚੰਨ ਹੋਰ ਲਾਉਣੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਉਚਾਰੇ ਸੀ ਕਿ ਬਿਲਾਵਲ ਮਹੱਲਾ ਪੰਜਵਾਂ, ਸੋ ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ। ਨਾਮ ਰੱਖ ਕੇ ਪਹਿਲਾਂ ਨਾਮ ਰੱਖਿਆ, ਫਿਰ ਇਹ ਪਾਵਨ ਬਾਣੀ ਵਿੱਚ ਸ਼ਬਦ ਦਰਜ ਕੀਤਾ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ। ਗੋਦ ਵਿੱਚ ਲੈ ਕੇ ਬਾਬੇ ਬੁੱਢੇ ਨੂੰ ਫਿਰ ਸਨਮਾਨ ਦਿੱਤਾ ਸੀ, ਕਿਹਾ ਸੀ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਿਵਾਰਿਆ। ਸਾਧੂ ਜਨ ਜਦੋਂ ਕਿਰਪਾਲ ਹੋਏ ਨਾ, ਅਰਦਾਸ ਕੀਤੀ, ਵਰਦਾਨ ਦਿੱਤਾ, ਸਾਡਾ ਪਰਿਵਾਰ ਸਾਰੇ ਸੰਬੰਧੀ ਖਿੜ ਗਏ। 21 ਸਾਲ ਹੋ ਗਏ ਸੀ ਵੀ ਆ ਜੂਗਾ ਹੁਣ ਗੁਰਤਾ ਗੱਦੀ ਦਾ ਮਾਲਕ। ਬਿਗਸੇ ਸਭ ਪਰਿਵਾਰਿਆ, ਸਿੱਖ ਸੰਗਤਾਂ ਵੀ ਖੁਸ਼ ਹੋ ਗਈਆਂ ਸੀ ਇਹ ਵਰਦਾਨ ਸੁਣ ਕੇ। ਸਿੱਖਾਂ ਵਿੱਚ ਵੀ ਖੁਸ਼ੀ ਬਹੁਤ ਹੋਈ ਸੀ, ਅੰਮ੍ਰਿਤਸਰ ਦਿਆਂ ਜਿੰਨੇ ਸੀ ਗੋਇੰਦਵਾਲ ਸਾਹਿਬ ਸਾਰੇ। ਮਹਾਰਾਜ ਜੀ ਨੇ ਸ਼ਬਦ ਸ਼ੁਕਰਾਨੇ ਵਜੋਂ ਫਿਰ ਉਚਾਰੇ ਅਤੇ ਬਾਬਾ ਬੁੱਢਾ ਸਾਹਿਬ ਜੀ ਵੀ ਉਸ ਵੇਲੇ ਪਹੁੰਚ ਗਏ ਸੀ। ਉਹਨਾਂ ਨੂੰ ਫੜਾਇਆ, ਕਿਹਾ ਬਾਬਾ ਜੀ ਲਓ ਤੁਸੀਂ ਆਪਣੀ ਗੋਦ ਵਿੱਚ। ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਵਿੱਚ ਬਾਬਾ ਜੀ ਨੇ ਲਿਆ, ਸਿਰ 'ਤੇ ਹੱਥ ਫੇਰਿਆ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਦੁਸ਼ਟਾਂ ਨੂੰ ਸੋ ਦਾਨ ਵਾਲਾ, ਸਾੜਾ ਪਾਉਣ ਵਾਲਾ, ਗੁਣਾਂ ਨੂੰ ਗ੍ਰਹਿਣ ਕਰਨ ਵਾਲਾ, ਸੋ ਧਰਮ ਦੀ ਰਾਖੀ ਵਾਸਤੇ ਆਪਣੇ ਕੋਲ ਯੋਧਿਆਂ ਦੀ ਫੌਜ ਰੱਖਣ ਵਾਲਾ ਮਹਾਨ ਜਵਾਨ ਇਹ ਬਾਲਕ ਹੋਵੇਗਾ। ਫਿਰ ਵਰਦਾਨ ਦਿੱਤੇ, ਇਹ ਵੀ ਇਤਿਹਾਸਕਾਰਾਂ ਨੇ ਲਿਖਿਆ। ਸੋ ਦੁਸ਼ਟਨ ਦਾਹਕ ਗੁਣ ਗਾਹਕ, ਉੱਥੇ ਬਚਨ ਆਏ ਨੇ। ਬਾਬਾ ਜੀ ਨੇ ਫਿਰ ਇਹ ਬਚਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ, ਅਤੇ ਇੰਨੀ ਖੁਸ਼ੀ ਹੋਈ ਬਈ ਸੰਗਤਾਂ ਨੂੰ। ਕਾਬਲ ਕੰਧਾਰ ਪੋਠੋਹਾਰ ਧਨੀ ਖੇਪ ਲੰਮੇ ਦੇਸ਼, ਜੋ ਸੀ ਪਿਛਾਵਰ ਕਸ਼ਮੀਰ ਮੁਲਤਾਨ ਤੱਕ ਦੀਆਂ ਸੰਗਤਾਂ ਚੱਲ ਕੇ ਆਈਆਂ, ਜਥਿਆਂ ਦੇ ਜਥੇ। ਜਦੋਂ ਪਤਾ ਲੱਗਾ ਗੁਰੂ ਘਰ ਵਿਖੇ ਸਾਹਿਬਜ਼ਾਦਾ ਜੀ ਪ੍ਰਗਟ ਹੋ ਗਏ ਨੇ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਐਡੇ ਬਚਨ ਕੀਤੇ ਨੇ, ਅਤੇ ਉਹ ਪ੍ਰਗਟ ਹੋਏ ਨੇ ਮਾਂਬਲੀ ਯੋਧੇ, ਉਹਨਾਂ ਦੇ ਦਰਸ਼ਨ ਕਰਕੇ ਆਈਏ। ਕਿਉਂਕਿ ਸੰਗਤ ਆਉਂਦੀ ਸੀ 21 ਸਾਲਾਂ ਤੋਂ, ਹਰ ਕੋਈ ਪੁੱਛਦੀ, ਚਾਰ ਨਹੀਂ ਹੁੰਦਾ ਆਪਾਂ। ਸੋ ਜਿੱਥੇ ਗੁਰੂ ਘਰ ਜਾਂਦੇ ਹੁੰਦੇ, ਜੁੜੇ ਹੁੰਦੇ, ਜਾਂ ਕਿਸੇ ਸਾਧੂ ਮਹਾਤਮਾ ਨਾਲ ਪਿਆਰ ਹੁੰਦਾ, ਆਪਾਂ ਨੂੰ ਪਤਾ ਹੁੰਦਾ ਗਾਂ ਇਹਨਾਂ ਦੇ ਕਿੰਨਾ ਚਾਅ ਹੁੰਦਾ। ਸੰਗਤ ਨੂੰ ਬੜਾ ਚਾਅ, ਸੰਗਤ ਵੀ ਪੁੱਛਦੀ ਹੁੰਦੀ, ਇੰਨੀ ਖੁਸ਼ੀ ਹੋਈ। ਸਭ ਸਿੱਖ ਆਪਣਾ ਦਸਵੰਧ ਸੁੰਦਰ ਭੇਟਾਵਾਂ ਲੈ ਕੇ ਆਏ। ਇਤਿਹਾਸਕਾਰਾਂ ਲਿਖਿਆ ਉੱਧਰੋਂ ਦਿੱਲੀ, ਆਗਰਾ, ਦਿੱਲੀ ਢਾਕੇ ਤੱਕ ਦੀਆਂ ਸੰਗਤਾਂ ਚੱਲ ਕੇ ਆਈਆਂ, ਬੰਗਾਲ ਢਾਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿਦਾਰੇ ਕਰਨ ਵਾਸਤੇ। ਗੁਰੂ ਘਰ ਵਿਖੇ ਪ੍ਰਗਟ ਹੋਏ ਨਵੇਂ ਸਾਹਿਬਜ਼ਾਦੇ, ਦਿਦਾਰੇ ਕਰਨ ਵਾਸਤੇ ਆਪੋ ਆਪਣੀਆਂ ਭੇਟਾਵਾਂ ਦਿੱਤੀਆਂ, ਅਤੇ ਰੂਪ ਇੰਨਾ ਸੀ ਸ਼੍ਰੀ ਹਰਗੋਬਿੰਦ ਸਾਹਿਬ ਬਾਲਕ ਦਾ ਝੱਲਿਆ ਨਹੀਂ ਜਾਂਦਾ ਸੀ, ਇੰਨਾ ਰੂਪ ਸੀ। ਸੰਗਤਾਂ ਆਈਆਂ, ਇੰਨੀ ਦੂਰੋਂ ਦੂਰੋਂ ਵਧਾਈਆਂ ਦਿੱਤੀਆਂ ਸਭ ਨੇ। ਬਾਬਾ ਪ੍ਰਿਥੀ ਚੰਦ ਨਹੀਂ ਆਇਆ ਸੀ ਉਸ ਵੇਲੇ ਵੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਡਾ ਭਾਈ ਸਾਹਿਬ, ਵੱਡਾ ਭਾਈ ਜਾਣ ਅਦਾਇਬ ਰੱਖਣ, ਮਹਾਰਾਜ ਮਾਂ ਨਹੀਂ ਰੱਖਦੇ ਵੀ ਕੋਈ ਗੱਲ ਨਹੀਂ। ਐਸੀਆਂ ਬਖਸ਼ਿਸ਼ਾਂ ਕੀਤੀਆਂ ਸੱਚੇ ਪਾਤਸ਼ਾਹ ਜੀ ਤੇ। ਵਾਰ ਉੱਥੇ ਹੀ ਹੋਏ 5 ਤੋਂ 6 ਵਾਰ, ਪਰ ਵਾਲ ਵਿੰਗਾ ਨਹੀਂ ਹੋਇਆ ਜੀ। ਆਪ ਜੀ ਨੇ ਕਿਹਾ ਸੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਸ। ਤਾਂ ਬਾਬਾ ਜੀ ਤੋਂ ਬਚਨ ਕਰਾਏ ਸੀ ਵਾਰ ਵਾਰ ਸਾਨੂੰ, ਫਿਰ ਪ੍ਰਿਥੀ ਚੰਦ ਨੇ ਵਾਰ ਕਰਨੇ, ਬੋਲ ਕਬੋਲ ਬੋਲਣੇ ਹੈ। ਬਾਬਾ ਜੀ ਨੇ ਬਚਨ ਹੀ ਇਹੋ ਜਿਹੇ ਕਰ ਦਿੱਤੇ ਵੀ ਉਹਨੂੰ ਕੁਝ ਹੋਣਾ ਹੀ ਨਹੀਂ, ਕੋਈ ਮਰਜ਼ੀ ਬੋਲ ਕਰੀ ਜਾਵੇ, ਕੋਈ ਮਰਜ਼ੀ ਵਾਰ ਕਰੀ ਜਾਵੇ। ਇਹ ਗੁਰੂ ਦੇ, ਇਹ ਗੁਰੂ ਨੇ ਤਾਂ ਸਗੋਂ ਦੁਸ਼ਟਾਂ ਦਾ ਨਾਸ਼ ਕਰਨਾ, ਧਰਮ ਦਾ ਪ੍ਰਗਾਸ਼ ਕਰਨਾ ਹੈ, ਸੋ ਤਖ਼ਤ ਰਚਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਾ ਧਿਆਨ ਰੱਖਿਆ, ਉਹਨਾਂ ਵਰਗਾ ਪਿਤਾ ਗੁਰੂ ਵੀ ਨਹੀਂ ਹੋ ਸਕਦਾ। ਸਾਹਿਬਜ਼ਾਦੇ ਨਾਲ ਇੰਨਾ ਪਿਆਰ, ਇੰਨਾ ਧਿਆਨ ਰੱਖਿਆ ਮਹਾਰਾਜ, ਹਰੇਕ ਸਮੇਂ ਸ਼ਬਦ ਉਜਾਰਿਆ ਬਾਣੀ ਦਾ। ਜਦੋਂ ਵੀ ਨੌਂ ਬਰਨੌਂ ਹੋਏ ਨੇ, ਪ੍ਰਤਾਪ ਚੜ੍ਹਿਆ ਉਸ ਵੇਲੇ ਵੀ, ਸਾਨੂੰ ਸਿੱਖਿਆਵਾਂ ਦਿੱਤੀਆਂ ਨੇ,
ਇੱਕ ਗੁਰੂ ਦੇ ਦਰ ਨਾਲ ਅਟੈਚਮੈਂਟ ਹੋ ਕੇ ਰਹਿਣਾ ਵਾ। ਹਰੇਕ ਅਰਦਾਸ ਜਨਮ ਤੋਂ ਲੈ ਕੇ ਸਿੱਖ ਨੇ ਗੁਰੂ ਦੇ ਅੱਗੇ ਕਰਨੀ ਆ, ਸਾਧ ਸੰਗਤ ਦਾ ਉਟ ਆਸਰਾ ਲੈਣਾ ਵਾ। ਜੋ ਤਾਪ ਆ ਕੇ ਛੇਵੇਂ ਦਿਨ ਉਤਰਿਆ ਸੀ ਨਾ ਸੀਤਲਾ, ਅੱਖਾਂ ਬੰਦ ਹੋ ਗਈਆਂ ਸੀ, 5 ਦਿਨ ਬੰਦ ਰਹੇ ਸੀ ਨੇਤਰ। ਉਸ ਵੇਲੇ ਵੀ ਸ਼ੁਕਰਾਨੇ ਵਜੋਂ ਕਿਹਾ ਸੀ ਕਿ ਨੇਤਰ ਪ੍ਰਗਾਸ ਭਏ ਗੁਰਦੇਵ, ਪੂਰਨ ਭਰਮ ਗਏ ਪੂਰਨ ਭਈ ਸੇਵ। ਨੇਤਰ ਪ੍ਰਗਾਸ ਕੀ ਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਸੀਤਲਾ 'ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਨਾਨਕ ਨਾਮ ਜਪ ਸਾਧ ਸੰਗ ਹਰ ਅੰਮ੍ਰਿਤ ਪੀਵੈ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗਤ ਹਰ ਅੰਮ੍ਰਿਤ ਪੀ। ਆਪ ਜੀ ਨੇ ਬੇਅੰਤ ਸ਼ਬਦ ਸ਼ੁਕਰਾਨੇ ਵਜੋਂ ਇਹ ਸਾਨੂੰ ਗ੍ਰਹਿਸਥੀਆਂ ਨੂੰ ਨਾਲ ਉਪਦੇਸ਼ ਵੀ ਦਿੱਤਾ ਹੈ। ਬਾਣੀ ਵਿੱਚ ਮਹਾਰਾਜ ਜੀ ਦਾ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਮਾ ਨਿਰੋਆ, ਹਲਤ ਪਲਤ ਪ੍ਰਭ ਦੁਆ ਸਵਾਰੇ, ਹਮਰਾ ਗੁਣ ਅਵਗੁਣਾ ਵਿਚਾਰਿਆ, ਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਉਹਨਾਂ ਦਾ ਨਾਮ ਦੇ ਕੇ ਸਾਹਿਬਜ਼ਾਦਾ ਜੀ ਇੰਨਾ ਪਿਆਰ ਮਹਾਰਾਜ ਕਰਦੇ ਸੀ, ਨਾਲ ਅਕਾਲ ਪੁਰਖ ਦਾ ਸ਼ੁਕਰਾਨਾ ਗੁਰੂ ਸਾਹਿਬਾਂ ਦਾ ਸੱਚੇ ਪਾਤਸ਼ਾਹ ਜੀ ਨੇ ਕੀਤਾ। ਉਹ ਮਹਾਨ ਮਹਾਂਪੁਰਸ਼ ਫਿਰ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ, ਕੇਵਲ ਇਹ ਨਹੀਂ, ਉਸ ਤੋਂ ਬਾਅਦ ਸ਼ਾਸਤਰ ਵਿੱਦਿਆ ਜਿਹੜੀ ਵਿੱਦਿਆ ਸੀ, ਗੁਰਮੁਖੀ ਵਿੱਦਿਆ, ਸ਼ਾਸਤਰ ਵਿੱਦਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਸ਼ਹੀਦੀ ਦੇਣ ਵੇਲੇ ਤੁਰਨ ਲੱਗਿਆਂ ਵੀ ਕਿਹਾ ਸੀ ਕਿ ਸੁਨੇਹਾ ਸਾਡਾ ਦੇਣਾ। ਆਪ ਵੀ ਕਹਿ ਕੇ ਸਿੱਖਾਂ ਨੂੰ ਵੀ ਭੇਜੀ ਵੀ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਸਾਹਿਬ ਜੀ ਦਾ ਪੂਰਾ ਸਨਮਾਨ ਰੱਖਣਾ, ਜੋ ਕਹਿਣ ਉਹ ਨਹੀਂ ਮੋੜਨਾ। ਸਾਹਿਬਜ਼ਾਦੇ ਨੇ ਉਹ ਵੀ ਕਹਿਣਾ, 11 ਸਾਲ ਦੀ ਉਮਰ ਸੀ ਕੇਵਲ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ, ਇੰਨਾ ਮਾਣ ਧੰਨ। ਮੀਰੀ ਪੀਰੀ ਦੀਆਂ ਖੜਗ ਜੇ ਪਹਿਨਾਏ ਤਾਂ ਉਹਨਾਂ ਨੇ, ਬਾਬਾ ਜੀ ਨੇ ਪਹਿਨਾਏ ਸੀ। ਉਹ ਗੁਰਤਾ ਗੱਦੀ ਦਾ ਤਿਲਕ ਜੋ ਸੀ ਪਹਿਲਾਂ, ਫਿਰ ਬਾਅਦ ਵਿੱਚ ਖੜਗ ਪਹਿਨਾਏ ਉਹਨਾਂ ਨੇ। ਇਹ ਮਾਨ ਸਾਧੂ ਮਹਾਤਮਾ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਨਾਨੇ ਆਗਮਨ ਪੁਰਬ ਦਿਹਾੜਿਆਂ ਦੀ ਆਪ ਸੰਗਤਾਂ ਨੂੰ ਵਿਸ਼ੇਸ਼ ਕਰਕੇ ਮਾਤਾਵਾਂ ਬੀਬੀਆਂ ਭੈਣਾਂ ਨੂੰ, ਮਾਤਾ ਆਖੀ ਵੀ ਜੀ, ਇਸਤਰੀ ਸਤਸੰਗ ਸਭਾ, ਜਿਹਨਾਂ 3 ਦਿਨ ਬੇਅੰਤ ਸੇਵਾਵਾਂ ਕੀਤੀਆਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਖੁਸ਼ੀਆਂ ਖੇੜੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ, ਵਿਸ਼ੇਸ਼ ਕਰਕੇ ਵਧਾਈ ਸਾਰੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਣ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ।

ਅਰਸਾਂ ਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ।

ਪ੍ਰਗਟਿਆ ਸਭ ਮਹਿ ਲਿਖਿਆ ਤੁਰਕਾ ਪ੍ਰਗਟਿਆ।

ਸੰਗਤਾਂ ਦਾ ਗੁਰੂ ਘਰ ਵੱਲੋਂ ਬਹੁਤ ਬਹੁਤ ਧੰਨਵਾਦ ਜੀਓ ਆਇਆ ਆਖਿਆ ਜਾਂਦਾ ਹੈ। ਸੋ ਹੁਣ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਰੁੱਖਾ ਮਿਸਾ ਲੰਗਰ ਤਿਆਰ ਹੈ, ਲੰਗਰ ਹਾਲ ਵਿੱਚ ਪਹੁੰਚ ਕੇ ਸਭ ਨੇ ਪ੍ਰਸ਼ਾਦਾ ਜਲ ਪਾਣੀ ਚਾਹ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

down to the